0: ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰਖ ਮਨ ਮਾਹੇ।
1: ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ।
0: ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ।
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਆਠ ਪੈ ਸਿਮਰੋ ਤਿਸ ਰਸਣਾ।
0: ਜੇ ਪ੍ਰਸਾਦ ਰੰਗ ਰਾਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਯੋਗ।
1: ਜੇ ਪ੍ਰਸਾਦ ਪਾਤ ਪਟੰਬਰ ਹੰਡਾਵੈ ਤਿਸੇ ਤਿਆਗ ਕਤ ਅਬਰ ਲਭਾਵੈ।
0: ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ।
1: ਜੇ ਪ੍ਰਸਾਦ ਸਭ ਕੋ ਮਾਨੈ ਮੁਕਤਾ ਕਹੋ ਜਸ ਰਸਨ ਬਖਾਨੈ।
0: ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।
1: ਰੱਬ ਦੀ ਜਪ ਦਰਗਹਿ ਮਾਨ ਪਾਵੈ ਨਾਨਕ ਪਾਸੇਤੀ ਕਰ ਜਾਵੈ।
0: ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ।
1: ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ।
0: ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਨੀ ਪਰ ਠਾਕਰ ਪ੍ਰਭ ਤਾਕੈ।
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਿਮਰੋ ਪਾ ਉੱਚੇ।
0: ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ।
1: ਜੇ ਪ੍ਰਸਾਦ ਅਬੂ ਖਨ ਪਹਿਰੀ ਜੈ ਮਨ ਤੇ ਸਿਮਰ ਕੋ ਆਲਸ ਕੀਜੈ।
0: ਜੇ ਪ੍ਰਸਾਦ ਆਸਵਾਸਤਾ ਸਵਾਰੀ ਮਨ ਤੇ ਪ੍ਰਭ ਕੋ ਕਬੂ ਨਾ ਵਿਸਾਰੀ।
1: ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਕੋਏ ਪਵ ਆਪਣੇ ਮਨਾ।
0: ਜਿਨ ਤੇਰੀ ਮਨ ਬੰਤ ਬਨਾਈ ਊਠ ਤੋ ਬੈਠ ਸਦ ਤਿਸੇ ਧਿਆਈ।
1: ਤਿਸੇ ਧਿਆਈ ਜੋ ਏਕ ਅਲਖਾ ਇਹਾ ਉਹਾ ਨਾਨਕ ਤੇਰੀ ਰਖੈ।
0: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ।
1: ਜੇ ਪ੍ਰਸਾਦ ਤੂੰ ਚਾਰ ਜੁਹਾਰੀ ਤਿਸ ਪਰ ਕੋ ਸਾਥ ਸਾਥ ਚਿਤਾਰੀ।
0: ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ।
1: ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ।
0: ਜੇ ਪ੍ਰਸਾਦ ਤੇਰੀ ਪੱਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹੈ।
1: ਜੇ ਪ੍ਰਸਾਦ ਸੁਣੈ ਕਰ ਨਾਦ ਜੇ ਪ੍ਰਸਾਦ ਪਿਖ ਹੈ ਬਸਮਾਦ।
0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਣਾ।
1: ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ।
0: ਜੇ ਪ੍ਰਸਾਦ ਪਰਮਗਤ ਪਾਵ ਹੈ ਜੇ ਪ੍ਰਸਾਦ ਸੁਖ ਸਹਿਜ ਸਮਾਵ ਹੈ।
1: ਐਸਾ ਪ੍ਰਭ ਤਿਆਗ ਅਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ।
0: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ।
1: ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਲ ਤੂੰ ਤਾ ਕੋ ਜਾਪ।
0: ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ।
1: ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾ ਸਿਉ ਰਾਚ।
0: ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ।
1: ਆਪ ਜਪਾਏ ਜਪੇ ਸੋ ਨਾਓ ਆਪ ਗਵਾਏ ਸੋ ਹਰ ਗੁਣ ਗਾਓ।
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ।
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ।

0: ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ
1: ਸਾਧ ਕੇ ਸੰਗ ਮਿਟੇ ਅਪਮਾਨ ਸਾਧ ਕੇ ਸੰਗ ਪਟੈ ਸੁਗਿਆਨ
0: ਸਾਧ ਕੇ ਸੰਗ ਬੁੱਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ
1: ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਇੱਕ ਉੱਪਰ ਜਤਨ
0: ਸਾਧ ਕੀ ਮਹਿਮਾ ਵਰਨੈ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ
1: ਸਾਧ ਕੇ ਸੰਗ ਗੋਚਰ ਮਿਲੈ ਸਾਧ ਕੇ ਸੰਗ ਸਦਾ ਪਰ ਫੁਲੈ
0: ਸਾਧ ਕੇ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਪੈਨ
0: ਸਾਧ ਕੇ ਸੰਗ ਨਾ ਕਥੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
1: ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਤੋਂ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੇ ਸੰਗ ਮਹਾਂ ਪੁਨੀਤ
1: ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੇ ਸੰਗ ਨਾ ਬੀਗਾ ਪੈਰ।

0: ਸਾਧ ਪ੍ਰਭੁ ਬਨਾਈ।
1: ਸਾਧ ਕੇ ਸੰਗ ਨ ਕਬੂ ਭਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ।
0: ਸਾਧ ਸੰਗ ਬਸਤ ਗੋਚਰ ਲਹੈ, ਸਾਧੂ ਕੇ ਸੰਗ ਅਜਰ ਸਹੈ।
1: ਸਾਧ ਕੇ ਸੰਗ ਪਸੈ ਥਨ ਉੱਚੈ, ਸਾਧੂ ਕੇ ਸੰਗ ਮਹਿਲ ਪਹੁੰਚੈ।
0: ਸਾਧ ਕੇ ਸੰਗ ਦ੍ਰਿੜੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ।
1: ਸਾਧ ਕੇ ਸੰਗ ਪੈ ਨਾਮ ਨਿਧਾਨ, ਨਾਨਕ ਸਾਧੂ ਕੈ ਕਰਬਾਨ।
0: ਸਾਧ ਕੇ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ।
1: ਸਾਧੂ ਕੈ ਸੰਗ ਸੋ ਤਨ ਪਾਵੈ, ਜਿਸ ਤਨ ਤੇ ਸਭ ਕੋ ਬਰਸਾਵੈ।
0: ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ।
1: ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ।
0: ਸਾਧ ਕੇ ਸੰਗ ਸਰਬ ਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨਮ।
1: ਸਾਧ ਕੇ ਸੰਗ ਨਾਹੀ ਕਛ ਕਾਲ, ਦਰਸ਼ਨ ਪੇਟ ਹੋਤ ਨਿਹਾਲ।
0: ਸਾਧ ਕੇ ਸੰਗ ਕਲੂਖਤ ਹਰੈ, ਸਾਧ ਕੇ ਸੰਗ ਨਰਕ ਪਰ ਹਰੈ।
1: ਸਾਧ ਕੇ ਸੰਗ ਇਹਾ ਉਹਾ ਸੇਲਾ, ਸਾਧ ਸੰਗ ਵਿਛੜ ਤਰ ਮੇਲਾ।
0: ਜੋ ਇੱਛਾ ਸੋਈ ਫਲ ਪਾਵੈ, ਸਾਧ ਕੇ ਸੰਗ ਨ ਬਿਰਥਾ ਜਾਵੈ।
1: ਬ੍ਰਹਮ ਸਾਧ ਰਿਤ ਬਸੈ, ਨਾ ਉਤਰੈ ਸਾਧ ਸੁਨ ਰਸੈ।
0: ਸਾਧ ਕੇ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ।
1: ਸਾਧ ਕੇ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ।
0: ਸਾਧ ਕੇ ਸੰਗ ਲੱਗੇ ਪਰ ਮੀਠਾ, ਸਾਧੂ ਕੇ ਸੰਗ ਘਟ ਘਟ ਡੀਠਾ।
1: ਸਾਧ ਸੰਗ ਪੈ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ।
0: ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ।
1: ਸਾਧ ਕੀ ਮਹਿਮਾ ਭੇਦ ਨ ਜਾਣੈ, ਜੇਤਾ ਸੁਣਿਆ ਤੇਤਾ ਬਖਿਆਨੈ।
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ।
1: ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ।
0: ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ।
1: ਸਾਧ ਕੀ ਸੋਭਾ।

0: ਆਦਿ।
1: ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ।
0: ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਨ ਕੋ ਸੋਖ।
1: ਬ੍ਰਹਮ ਗਿਆਨੀ ਕੈ ਦਿਸ ਸਮਾਨ, ਜੈਸੇ ਰਾਜਾਂ ਕੋ ਲਾਗੈ ਤੁਲ ਪਵਾਨ।
0: ਬ੍ਰਹਮ ਗਿਆਨੀ ਕੈ ਤੀਰਥ ਏਕ, ਜੁਗ ਸੁਧਾ ਕੋ ਖੋਦੈ ਕੋ ਚੰਦਨ ਲੇਪ।
1: ਬ੍ਰਹਮ ਗਿਆਨੀ ਕੈ ਇਹ ਗੁਨਾਓ, ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਓ।
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ।
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਾਰੂ ਉਪਰ ਆਕਾਸ।
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ।
1: ਬ੍ਰਹਮ ਗਿਆਨੀ ਊਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ।
0: ਬ੍ਰਹਮ ਗਿਆਨੀ ਸੇ ਜਨ ਭਏ, ਨਾਮ ਜਿਨ ਪਵ ਆਪ ਕਰੇ।
1: ਬ੍ਰਹਮ ਗਿਆਨੀ ਸਗਰ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ।
0: ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਛੂ ਬੁਰਾ ਨਾ ਪਇਆ।
1: ਬ੍ਰਹਮ ਗਿਆਨੀ ਸਦਾ ਸਮਦਾਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅਮਰਤ ਵਾਰਸੀ।
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਕਤਾ।
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।
0: ਬ੍ਰਹਮ ਗਿਆਨੀ ਏਕ ਉੱਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ।
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ।
0: ਬ੍ਰਹਮ ਗਿਆਨੀ ਕਾ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਰਤ ਬੰਧਾ।
1: ਬ੍ਰਹਮ ਗਿਆਨੀ ਕਾ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ।
0: ਬ੍ਰਹਮ ਗਿਆਨੀ ਸੰਗ ਸਗਲ ਆਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ।

0: ਗਿਆਨੀ ਸਦਾ ਸਤ ਜਾਗਤ, ਬ੍ਰਹਮ ਗਿਆਨੀ ਅਹਮ ਬੁੱਧ ਤਿਆਗਤ,
1: ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ,
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼,
1: ਬ੍ਰਹਮ ਗਿਆਨੀ ਬ੍ਰਹਮ ਕਾ ਪੇਤਾ, ਬ੍ਰਹਮ ਗਿਆਨੀ ਏਕ ਸੰਗਹਿਤਾ,
0: ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ,
1: ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਪਟ ਪ੍ਰਤਾਪ,
0: ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ,
1: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਮ ਬ੍ਰਹਮ ਗਿਆਨੀ ਆਪ ਪਰਮੇਸ਼ਰ,
0: ਬ੍ਰਹਮ ਗਿਆਨੀ ਕੀ ਕੀਮਤ ਨਾਹੈ, ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ,
1: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ,
0: ਬ੍ਰਹਮ ਗਿਆਨੀ ਕਾ ਕਥੇ ਨਾ ਜਾਇ ਅਧਾਕਸ਼ਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ,
1: ਬ੍ਰਹਮ ਗਿਆਨੀ ਕੀ ਮਿਤ ਕੌਣ ਪਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ,
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ,
1: ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ,
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ,
1: ਬ੍ਰਹਮ ਗਿਆਨੀ ਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ।

0: ਅਸ਼ਟਪਦੀ ਮਿਥਿਆ ਨਾਹੀ ਰਤਨਾ ਪਾਰਸ ਮਨ ਨ ਪ੍ਰੀਤ ਨਿਰੰਜਨ ਦਰਸ
1: ਹਰ ਤ੍ਰਿਆ ਰੂਪ ਨ ਪੇਖੈ ਨੇਤਰ ਸਾਧ ਕੀ ਤਹਿਲ ਸੰਤ ਸੰਗ ਹੇਤ
0: ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਤਿ ਜਾਣੈ ਆਪਸ ਕੋ ਮੰਦਾ
1: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ
0: ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋਸਾ ਪਰਸ
1: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਕ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੇ ਨਿਹਕਰਮ ਤਿਸ ਵੈਸਨੋ ਕਾ ਨਿਰਮਲ ਧਰਮ
1: ਕਾਹੂ ਫਲ ਕੀ ਇੱਛਾ ਨਹੀਂ ਪਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ
0: ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
1: ਆਪ ਜਿਹੜਾ ਅਵਰਾ ਨਾਮ ਜਪਾਵੈ ਨਾਨਕ ਉਹ ਵੈਸਨੋ ਪਰਮ ਗਤ ਪਾਵੈ
0: ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
1: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਪ

0: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ।
1: ਜੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ।
0: ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ।
1: ਹਰ ਕੀ ਕਥਾ ਹਿਰਦੇ ਵਸਾਵੈ, ਸੋ ਪੰਡਿਤ ਫਿਰ ਜੋ ਨ ਆਵੈ।
0: ਵੇਦ ਪੁਰਾਣ ਸਿਮਰਤ ਬੂਝੈ ਮੂਲ, ਸੂਖਮ ਮੈਂ ਜਨ ਅਸਥੂਲ।
1: ਜੋ ਪਰਨਾ ਕੋ ਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼।
0: ਬੀਜ ਮੰਤਰ ਸਰਬ ਕੋ ਗਿਆਨ, ਸਭ ਚੌਹ ਵਰਨਾ ਮੈਂ ਜਪੈ ਕੋ ਨਾਮ।
1: ਜੋ ਜੋ ਜਪੈ ਤਸਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ।
0: ਪਰ

0: ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ।
1: ਜਿਸ ਕੈ ਮਨ ਪਾਤ ਬ੍ਰਹਮ ਕਰਨ ਵਾਸ, ਤਿਸ ਕਾ ਨਾਮ ਸਤ ਰਾਮ ਦਾਸ।
0: ਆਤਮ ਰਾਮ ਤਿਸ ਨਜ਼ਰੀ ਆਇਆ, ਦਾਸ ਦਸੰਤਨ ਭਾਇ ਤਿਨ ਪਾਇਆ।
1: ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਹਿ ਪ੍ਰਵਾਨ।
0: ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਝੀ ਪਰੈ।
1: ਜਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮ ਦਾਸ।
0: ਪ੍ਰਭ ਕੀ ਆਗਿਆ ਆਤਮ ਹਿਸਾਬ ਹੈ, ਜੀਵਨ

0: ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਖ ਕਹੀਐ ਜੀਵਨ ਮੁਕਤ
1: ਆਪ ਰੰਗ ਕੇ ਸਗਲੇ ਠਾਓ ਜਿਤ ਜਿਤ ਕਰ ਰੱਖੈ ਤੈਸਾ ਤਨਾਓ
0: ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ
1: ਬਸਰਿਓ ਆਪ ਹੋਏ ਅਨੰਤ ਰੰਗ ਲਖੇ ਨ ਜਾਏ ਪਾਪ ਰੰਗ ਕੇ ਰੰਗ
0: ਜੈਸੀ

0: ਰਾਸ਼ਟਰਪਤੀ, ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ,
1: ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਮਨ ਪਰਮੈ ਉਦਾਸੀ,
0: ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ,
1: ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਾਪ ਕਾਪ ਵਿਚਾਰੈ,
0: ਕਈ ਕੋਟ ਨਵਤਨ ਨਾਮ ਧਿਆਵੈ, ਨਾਨਕ ਕਰਤੇ ਕੰਤ ਨਾ ਪਾਵੈ,
1: ਕਈ ਕੋਟ ਪੈ ਅਭਿਮਾਨੀ, ਕਈ ਕੋਟ ਅੰਧ ਗਿਆਨੀ,
0: ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ,
1: ਕਈ ਕੋਟ ਪਰ ਦਰ ਕੋ ਹਿਰੈ, ਕਈ ਕੋਟ ਪਰ ਦੁਖ ਨਾ ਕਰੈ,
0: ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪ੍ਰਦੇਸ਼ ਪਰਮਾਹੇ,
1: ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ,
0: ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ,
1: ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਟਿਕ ਨਪਜਾਏ,
0: ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ਼ ਭੂ ਮੰਡਲ,
1: ਕਈ ਕੋਟ ਸਸੀਅਰ ਸੁਰ ਨਖਤਰ, ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ,
0: ਸਗਲ ਸਮਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ,
1: ਕਈ ਕੋਟ ਰਾਜਸਥਾਨ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰ ਤੋਰ ਸਾਤ,
0: ਕਈ ਕੋਟ ਕੀਏ ਰਤਨ ਸਮੁੱਦ, ਕਈ ਕੋਟ ਨਾਨਾ ਪ੍ਰਕਾਰ ਜੰਤ,
1: ਕਈ ਕੋਟ ਕੀਏ ਚਿਰ ਜੀਵੈ, ਕਈ ਕੋਟ ਗਿਰੀ ਮੇਰ ਸਵਰਨ ਖੀਵੈ,
0: ਕਈ ਕੋਟ ਜੱਖ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ,
1: ਸਭ ਤੇ ਨੇੜੇ ਸਭ ਤੇ ਦੂਰ, ਨਾਨਕ ਅਲਪ ਤ੍ਰਿਹਾ ਭਰਪੂਰ,
0: ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ,
1: ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ,
0: ਕਈ ਕੋਟ ਬੈਠਤੀ ਖਾਏ, ਕਈ ਕੋਟ ਘਾਲੈ ਥੱਕ ਪਾਹੇ,
1: ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ,
0: ਜਹ ਜਹ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕ੍ਰਿਸ਼ਨ ਪ੍ਰਭ ਕੈ ਹਾਥੇ,
1: ਕਈ ਕੋਟ ਪਏ ਬੈਰਾਗੀ, ਰਾਮ ਨਾਮ ਸੰਗ ਤੈਨ ਲਿਵ ਲਾਗੀ,
0: ਕਈ ਕੋਟ ਪ੍ਰਭ ਕੋ ਖਜੰਤੇ, ਆਤਮ ਮਹਿ ਪਾਰ ਮਰਮ ਲਹੰਤੇ,
1: ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ,
0: ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ,
1: ਜਿਨ ਕੋ ਹੋਏ ਆਪ ਸੁਖ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ,
0: ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ,
1: ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ,
0: ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ,
1: ਕਈ ਕੋਟ ਕੀਨੇ ਬਾਪਾ।

0: ਅਸ਼ਟਪਦੀ ਕਰਨ ਕਰਾਵਣ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋਗ
1: ਕਿਨ ਮੈਂ ਥਾਪ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਬਾਰਾ
0: ਹੁਕਮੇ ਧਾਰ ਧਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ
1: ਹੁਕਮੇ ਊਚ ਨੀਚ ਵਿਵਹਾਰ ਹੁਕਮੇ ਨਿਕ ਰੰਗ ਪ੍ਰਕਾਰ
0: ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ
1: ਪ੍ਰਭ ਭਾਵੈ ਮਨੁਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ
0: ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ
1: ਪ੍ਰਭ ਭਾਵੈ ਤਾਂ ਤਤ ਧਾਰੈ ਆਪ ਕਰੈ
0: ਅਨਜਾਨਤ ਬਿਖਿਆ ਮਹਿ ਰਚੈ ਜੇ ਜਾਣ ਤਾਂ ਆਪਣ ਆਪ ਬਚੈ
1: ਪਰਮੇ ਪੂਲਾ ਦੇ ਦਿਸਤਾਵੈ ਨਿਮਕ ਮਾਹੇ ਚਾਰ ਕੁੰਟ ਫਿਰ ਆਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ
1: ਫਿਰ ਮੈਂ ਨੀਚ ਕੀਟ ਕੋ ਰਾਜ ਪਾ ਬ੍ਰਹਮ ਗਰੀਬ ਨਵਾਜ
0: ਜਾ ਕਾ ਦ੍ਰਿਸ਼ਟ ਕਸੂ ਨਾ ਆਵੈ ਤਿਸ ਤਤਕਾਲ ਦਾ ਦਿਸ ਪ੍ਰਗਟਾਵੈ
1: ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲੇਖਾ ਨਾ ਗਣੈ ਜਗਦੀਸ਼
0: ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬੰਤ ਆਪ ਬਣਾਈ ਨਾਨਕ ਜੀਵੈ ਦੇਖ ਵਡਾਈ
0: ਇਸ ਦਾ ਵਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ
1: ਆਗਿਆਕਾਰੀ ਬਪਰਾ ਜਿਉ ਜੋ ਤਸ ਪਾਵੈ ਸੋਈ ਫੰਥਿਓ
0: ਕਬੂ ਊਚ ਨੀਚ ਮੈਂ ਬਸੈ ਕਬੂ ਸੋਗ ਹਰ ਰੰਗ ਹਸੈ
1: ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਕਾਸ ਪਿਆਲ
0: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
1: ਕਬੂ ਨਿਤ ਕਰੇ ਪੋ ਭਾਤ ਕਬੂ ਸੋਏ ਰਹੇ ਦਿਨ ਰਾਤ
0: ਕਬੂ ਮਹਾ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਤਰਵਾਲ
1: ਕਬੂ ਹੋਏ ਬਹਿ ਬਟ ਰਾਜਾ ਕਬੂ ਭਖਾਰੀ ਨੀਚ ਕਾ ਸਾਜਾ
0: ਕਬੂ ਅਪਕੀਰਤ ਮਹਿ ਆਵੈ ਕਬੂ ਭਲਾ ਭਲਾ ਕਹਾਵੈ
1: ਜੋ ਪ੍ਰਭ ਰਾਖੈ ਤਿਵੀ ਰਹੈ ਗੁਰ ਪ੍ਰਸਾਦ ਨਾਨਕ ਸਚ ਕਹੈ
0: ਕਬੂ ਹੋਏ ਪੰਡਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵਾ ਧਿਆਨ
1: ਕਬੂ ਤਟ ਤੀਰਥ ਸਨਾਨ ਕਬੂ ਸਹਿ ਸਾਧਕ ਮੁਖ ਗਿਆਨ
0: ਕਬੂ ਕੀਟ ਹਸਤ ਪਤੰਗ ਹੋਏ ਜੀਆ ਨਿਕ ਜੋਨ ਪਰ ਮੈਂ ਪਰਮੀਆ
1: ਨਾਨਾ ਰੂਪ ਜੋ ਸਵਾਕੀ ਦਿਖਾਵੈ ਜੋ ਭਾਵੈ ਤਵੇ ਨਚਾਵੈ
0: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ
1: ਕਬੂ ਸਾਧ ਸੰਗ ਤੇ ਹੋ ਪਾਵੈ ਉਸ ਸਥਾਨ ਤੇ ਬਹੁਰ ਨਾ ਆਵੈ
0: ਮੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
1: ਮੰਤਨ ਨਾਮ ਰਤੇ ਇੱਕ ਰੰਗ ਸਦਾ ਬਸੈ ਪਾਪ ਬ੍ਰਹਮ ਕੈ ਸੰਗ
0: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ

0: ਨਿਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ
1: ਜੋ ਜਾਣੈ ਮੈਂ ਜੋਬਨ ਬੰਤ ਸੋ ਹੋਵਤ ਬਿਸ਼ਟਾ ਕਾ ਜੰਤ
0: ਆਪਸ ਕਉ ਕਰਨ ਬੰਤ ਕਹਾਵੈ ਜਨ ਮਰੈ ਵੋ ਜੋਨ ਪਰਮਾਵੈ
1: ਤਨ ਭੂਮ ਕਾ ਜੋ ਕਰੈ ਕਮਾਨ ਸੋ ਮੂਰਖ ਅੰਧਾ ਅਗਿਆਨ
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕਿਆਂ ਮੁਕਤ ਆਗੈ ਸੁਖ ਪਾਵੈ
1: ਕਰਵੰਤਾ ਹੋਏ ਕਰ ਗਿਰ ਗਾਵੈ ਤ੍ਰਿਣ ਸਮਾਨ ਕੋਈ ਸੰਗ ਨਾ ਜਾਵੈ
0: ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ ਪਲ ਭੀਤਰ ਤਾਕਾ ਹੋਏ ਵਿਨਾਸ਼
1: ਤਬ ਤੇ ਆਪ ਜਾਣੈ ਬਲਵੰਤ ਖਿਨਮੈ ਹੋਏ ਜਾਏ ਪਸਮੰਤ
0: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਕੁਆਰੀ
1: ਗੁਰਪ੍ਰਸਾਦ ਜਾਕਾ ਮਿਟੇ ਅਪਮਾਨ ਸੋ ਜਾ ਨਾਨਕ ਦਰਗਹਿ ਪਰਵਾਨ
0: ਕੋਟ ਕਰਮ ਕਰੇ ਹੋ ਧਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ
1: ਅਨੇਕ ਤਪੱਸਿਆ ਕਰੇ ਅਹੰਕਾਰ ਨਰਕ ਸਵਰਗ ਫਿਰ ਫਿਰ ਅਵਤਾਰ
0: ਅਨੇਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗੇ ਕੋ ਕੈਸੇ ਗਵੈ
1: ਆਪ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ ਆਵੈ
0: ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
0: ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ
1: ਜਬ ਤਾਰੈ ਕੋ ਬੈਰੀ ਮੀਤ ਤਬ ਲਗ ਨਿਚਲ ਨਾਹੀ ਚੀਤ
0: ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ
1: ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਕੋ ਛੁਟੈ
0: ਸਹਿਜ ਖਟੇ ਲੱਖ ਕੋ ਉਠ ਧਾਵੈ ਤ੍ਰਿਪਤ ਨਾਵੈ ਮਾਇਆ ਪਾਤਸ਼ਾਹ ਪਾਵੈ
1: ਅਨੇਕ ਭੋਗ ਵਿਖਿਆ ਕੇ ਕਰੈ ਨਾ ਤਿਪਤਾਵੈ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਅਰਥ ਬਿਰਥੇ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
0: ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ
1: ਕਰਨ ਕਰਾਵਣ ਕਰਨੇ ਹਾਰ ਇਸਕੇ ਹਾਥ ਕਹਾਂ ਵਿਚਾਰ
0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
1: ਜੋ ਕੁਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ
0: ਬੂਜੇ ਦੇਖੇ ਕਰੇ ਵਿਵੇਕ ਆਪੇ ਆਪੇ ਅਨੇਕ
1: ਮਰੈ ਨ ਬਿਨਸੈ ਆਵੈ ਨ ਜਾਏ ਨਾਨਕ ਸਦੀ ਰਿਹਾ ਸਮਾਏ
0: ਆਪ ਉਪਦੇਸ਼ਾ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
1: ਆਪ ਕੀਨੋ ਆਪਨ ਵਿਸਥਾਰ ਸਭ ਕੁਛ ਉਸਕਾ ਉਹ ਕਰਨੈ ਹਾਰ
0: ਉਸਤੇ ਭਿੰਨ ਕਹੋ ਕਿਛ ਹੋਏ ਸਾਂਤ ਨੰਤਰ ਏਕੈ ਸੋਏ
1: ਆਪਣੇ ਚਲੇ ਤਪ ਕਰਨੈ ਹਾਰ ਕੌਤ ਕਰੈ ਰੰਗ ਪਾਰ
0: ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ
1: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਬਖਿਆਨੀ
0: ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੈ ਬਿਰਲੈ ਕੀਨਾ
1: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ

0: ਰਾਸ਼ਟਰਪਤੀ
1: ਸੰਤ ਕੈ ਦੁਖਨ ਆਰਜਾ ਘਟਾਇ ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ
0: ਸੰਤ ਕੈ ਹਤੇ ਕੋ ਰੱਖੇ ਨ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਕੀ ਤਰੈ
0: ਸੰਤ ਕੈ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗ ਜੋ ਲਵੈ
1: ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਧ੍ਰਿਗਤ ਜੋਨ ਕਿਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲੈ
1: ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਉਹ ਪੀਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਡ ਟਿਕਣ ਨਾ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ
0: ਸੰਤ ਕੇ ਨਿੰਦਕ ਕਾ ਸਰਬ ਰੋਗ ਸੰਤ ਕੇ ਨਿੰਦਕ ਕਾ ਸਦਾ ਵਿਯੋਗ
1: ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
1: ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕਾ ਦੁਖੀ ਕਿਉਂ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾਂ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰਾਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਭਾਰ
0: ਸੰਤ ਕਾ ਦੁਖੀ ਉਹ ਬਿਲ ਲਾਏ ਜੋ ਜਲ ਬਿਹੂਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜਿਉਂ ਪਾਵਕ ਇੰਧਨ ਨਹੀਂ ਧਰਾਪਾ
0: ਸੰਤ ਕਾ ਦੁਖੀ ਛੁਟੈ ਅਕੇਲਾ ਜੋ ਬਾਰ ਤਿਲ ਖੇਤ ਮਾਹੇ ਦੁਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦਕਾ ਤੁਰੀ ਪਿਆ ਨਾਨਕ ਜੋਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿ ਕਹੀਐ ਸੰਤ ਕਾ ਦੁਖੀ ਨਾ ਮਰੇ ਨਾ ਜਵਾਈਐ
1: ਸੰਤ ਕਾ ਦੁਖੀ ਕੀ ਪੁੱਜੇ ਨਾ ਆਸਾ ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ
0: ਸੰਤ ਕਾ ਦੋਖ ਨਾ ਤਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤ ਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਕਰ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ
1: ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾਸ
0: ਸਭ ਕੁਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ

0: ਰਾਸ਼ਟਰਪਤੀ
1: ਮਾਨੁਖ ਕੀ ਟੇਕ ਬਿਰਤੀ ਸਭ ਜਾਨ ਦੇਵਨ ਕਹੋ ਏਕੈ ਭਗਵਾਨ
0: ਜਿਸ ਕਾ ਦੀਆ ਰਹੇ ਅਗਾਏ ਬਹੁ ਨ ਤਿਸ਼ਨਾ ਲਾਗੈ ਆਏ
1: ਮਾਰੇ ਰਾਖੇ ਕੋ ਆਪ ਮਾਨੁਖ ਕੈ ਕਿਸ ਨਾਹੀ ਹਾਥ
0: ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਰਾਮ ਰਖ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਲਾਗੈ ਕੋਏ
0: ਉਸਤਤ ਮਨ ਮੈਂ ਕਰਨ ਅੰਕਾਰ ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਨੈਨੋ ਪੇਖ ਠਾਕਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ
1: ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ
0: ਕਰ ਹਰ ਕਰਮ ਸਰਬਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਬੜਭਾਗੀ ਤੇ ਜਨ

0: ਏਕੋ ਏਕ ਏਕ ਪਛਾਨਾ ਇਤੁਤ ਕੀਓ ਸੋਝੀ ਜਾਣਾ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਉ ਹਰ ਜਨ ਰਹਿਤ
0: ਆਂਦਨ ਕੀਰਤਨ ਕੇਵਲ ਬਖਿਆਨ ਗ੍ਰਹਿਸਤ ਮੈਂ ਸੋਈ ਨਿਰਵਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕੱਟੀਐ ਜਮ ਕੀ ਸਾਸਾ
0: ਪਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨ ਲਾਗੈ ਦੁਖ
1: ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ
0: ਜਿਸ ਪਵ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸ ਤੇ ਡਰੈ
1: ਜੈਸਾ ਸਾਥ ਐਸਾ ਦ੍ਰਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ
1: ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸੂਲ
0: ਨਾ ਕਿਛ ਜਨਮੈ ਨਾ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ
0: ਆਪੇ ਆਪ ਸਗਲ ਮੈਂ ਆਪ ਨਿਕ ਜੁਗਤ ਰਹਿ ਥਾਪ ਥਾਪ
1: ਅਵਨਾਸੀ ਨਾਹੀ ਕਿਸ ਖੰਡ ਧਾਰਨ ਧਾਰ ਰਹੋ ਬ੍ਰਹਿਮੰਡ
0: ਅਲਖ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਸਗਲ ਸੰਸਾਰ ਉਧਰੇ ਤਿਨ ਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ
0: ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਬੜਭਾਗੈ
1: ਨਾਮ ਜਪਤ ਪਾਵੈ ਬਿਸ਼ਰਾਮ ਨਾਨਕ ਤਿਨ ਪੁਰਖ ਕਉ ਉਤਮ ਕਰ ਮਾਨ
0: ਜੋ ਕੁਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ
1: ਸਹਿਜ ਸੁਭਾਏ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾਥ ਐਸਾ ਦਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੋ

0: ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ।
1: ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ।
0: ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆਪ।
1: ਆਪਣ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ।
0: ਜਿਸ ਵਿਨ ਨਾਹੀ ਤੇਰੇ ਕਿਸ ਕਾਮ, ਗਤ ਨਾਨਕ ਜਪੇ ਹਰ ਨਾਮ।
1: ਰੂਪ ਬੰਦ ਤੋਂ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਕਰ ਸੋ ਹੈ।
0: ਹਨੁਮੰਤਾ ਹੋਏ ਕਿਆ ਕੋ ਗਰਬ ਹੈ, ਜਾ ਸਭ ਕਿਸ ਤਿਸ ਕਰ ਦੀਆ ਦਰਬ ਹੈ।
1: ਸੂਰਜ ਕੋ ਕਹਾਵੈ, ਪ੍ਰਭ ਕੀ ਗਿਲਾ ਬਿਨਾ ਬਹਿਤਾਵੈ।
0: ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਣ ਹਰ ਜਾਨੇ ਗਾਵਾਰ।
1: ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ, ਨਾਨਕ ਸੋਜਨ ਸਦਾ ਅਰੋਗ।
0: ਜਿਉ ਮੰਦਰ ਕੋ ਥਾਮੈ ਥਮਨ, ਤਿਉ ਗੁਰ ਕਾ ਸ਼ਬਦ ਮਨੇ ਅਸਥਮਨ।
1: ਜਿਉ ਪਾਖਾਨ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਤਰੈ।
0: ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ।
1: ਜਿਉ ਮਹਾ ਧਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ।
0: ਤਿੰਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਪੂਰ।
1: ਮਨ ਮੂਰਖ ਕਾਹੇ ਬਿਲ ਲਾਈਐ, ਪੂਰਬ ਲਿਖੇ ਕ ਲਿਖਿਆ ਪਾਈਐ।
0: ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ।
1: ਜੋ ਕੁਛ ਕਰੈ ਸੋਈ ਸੁਖ ਮਾਨ, ਪੂਲਾ ਕਾਹੇ ਫਿਰੇ ਅਜਾਨ।
0: ਕੌਣ ਵਸਤ ਆਈ ਤੇਰਾ ਸੰਗ, ਲਪਟ ਰਹੋ ਰਸ ਲੋਭੀ ਪਤੰਗ।
1: ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਸ ਚੇਤੀ ਕਰ ਜਾਹੇ।
0: ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ।
1: ਤਜ ਮਾਨ ਲਿਹੋ ਮਲ ਮੋਲ, ਰਾਮ ਨਾਮ ਹਿਰਦੇ ਮੈਂ ਤੋਲ।
0: ਲਾਦ ਖੇਪ ਸੰਤਾਂ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ।
1: ਤਨ ਤਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ।
0: ਇਹੋ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਕੈ ਸਦ ਬਲਿਹਾਰੈ।
1: ਚਰਨ ਸਾਧ ਕੇ ਤੋਇ ਤੋਇ ਪੀਓ, ਅਰਪ ਸਾਧ ਕੋ ਆਪਣਾ ਜੀਓ।
0: ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਐ ਕੁਰਬਾਨ।
1: ਸਾਧ ਸੇਵਾ ਪਟਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ।
0: ਅਨਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ।
1: ਓਟ ਗਈ ਸੰਤੈ ਦਰ ਆਇਆ, ਸਰਬ ਸੁਖ ਨਾਨਕ ਤੈ ਪਾਇਆ।
0: ਮਿਰਤ ਕੋ ਜੀਵਾਲਨ ਹਾਰ, ਭੁੱਖੇ ਕੋ ਦੇਵਤ ਆਧਾਰ।
1: ਤਰਨ ਦਾਨ ਜਾਖੀ ਦਿਸ਼ਟੀ ਮਾਹੇ, ਪੂਰਬ ਲਿਖੇ ਕਾ ਲਹਿਣਾ ਪਾਹੇ।
0: ਸਭ ਕਿਸ ਤਿਸ ਕਾ ਉਹ ਕਰਨਾ ਯੋਗ, ਤਿਸ ਬਿਨ ਦੂਸਰ ਹੋਇਆ ਨਾ ਹੋਗ।
1: ਜਪ ਜਨ ਸਦਾ ਸਦਾ ਦਰ ਰਹਿਣੀ, ਸਭ ਤੇ ਊਚ ਨਿਰਮਲੇ ਕਰਨੀ।

0: ਗਏ।
1: ਹਰਨ ਭਰਨ ਜਾ ਕੇ ਨੇਤਰ ਹੋਰ, ਤਿਸਕਾ ਮੰਤਰ ਨਾ ਜਾਣੈ ਹੋਰ।
0: ਆਨੰਦ ਰੂਪ ਮੰਗਲ ਸਾਹਿਬ ਜਾ ਕੇ ਸਰਬ ਸੋਖ ਸੁਣੀਏ ਕਰ ਤਾਕੈ।
1: ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਹਿਸਥ ਮੈਂ ਭੋਗੀ।
0: ਤਿਆਏ ਤਿਆਏ ਭਗਤਾ ਸੁਖ ਪਾਇਆ, ਨਾਨਕ ਇਸ ਪੁਰਖਾ ਕਿਨੇ ਅੰਤ ਨਾ ਪਾਇਆ।
1: ਜਾ ਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਅਬ ਗਾਹੇ।
0: ਪਿਤਾ ਕਾ ਜਨ ਕੇ ਜਾਨਾ

0: ਅਸ਼ਟਪਦੀ ਚਰਨ ਸੱਤ ਸੱਤ ਪਰਸਨ ਹਾਰ ਪੂਜਾ ਸੱਤ ਸੱਤ ਸੇਵਦਾਰ
1: ਦਰਸ਼ਨ ਸੱਤ ਸੱਤ ਪੇਖਣ ਹਾਰ ਨਾਮ ਸੱਤ ਸੱਤ ਧਿਆਵਣ ਹਾਰ
0: ਆਪ ਸੱਤ ਸੱਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ
1: ਸਬਦ ਸੱਤ ਸੱਤ ਪ੍ਰਭਕਤਾ ਸੁਰਤ ਸੱਤ ਸੱਤ ਜਾ ਸੁਨਤਾ
0: ਬੂਜਨ ਹਾਰ ਕਉ ਸੱਤ ਸਭ ਹੋਏ ਨਾਨਕ ਸੱਤ ਸੱਤ ਪ੍ਰਭ ਸੋਏ
1: ਸੱਤ ਸਰੂਪ ਹਿਰਦੇ ਜਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ
0: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਪੈ ਤੋ ਨਿਰਭੋ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹੇ ਸਮਾਨਾ
0: ਵਸਤ ਮਾਹੇ ਦੇ ਵਸਤ ਗਡਾਈ ਤਾਂ ਕੋ ਭਿੰਨ ਨਾ ਕਹਿਣਾ ਜਾਈ
1: ਬੁਝੈ ਬੁਝਣ ਹਾਰ ਵਿਵੇਕ ਨੈਣ ਮਿਲੇ ਨਾਨਕ ਏਕ
0: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ

0: ਜਨਕਾ ਪਰਦਾ ਢੱਕੈ ਆਪਣੇ ਸੇਵਕ ਕੀ ਸਰ ਪਰ ਰੱਖੈ
1: ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰੱਖੈ ਤਾ ਕਿ ਗਤਮਿਤ ਕੋਈ ਨਾ ਲਖੈ
1: ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ
0: ਜੋ ਪਵ ਆਪਣੀ ਸੇਵਾ ਲਾਇਆ ਨਾਨਕ ਕੋ ਸੇਵਕ ਦਹਿ ਦਿਸ ਪ੍ਰਟਾਇਆ
1: ਨੀਕੀ ਕੀਰੀ ਮਹਿਕਲ ਰੱਖੈ ਭਸਮ ਕਰੈ ਲਸ਼ਕਰ ਕੋਟ ਲਾਖੈ
0: ਜਿਸਕਾ ਸ਼ਾਸਨ ਕਰ ਆਪ ਤਾ ਕੋ ਰੱਖ ਦੇ ਕਰ ਹਾਥ
1: ਮਾਨਸ ਜਤਨ ਕਰਤ ਪਉ ਭਾਤ ਤਿਸਕੇ ਕਰਤਾ ਬਿਰਥੇ ਜਾਤ
0: ਮਾਰੈ ਰੱਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਬਡਾਣੀ
0: ਬਾਰੰਬਾਰ ਪਾਪ ਪਾਪ ਜਪੀਐ ਪੀ ਅੰਮ੍ਰਿਤ ਹੋ ਮਨ ਤੰਤਰ ਪੀਐ
1: ਨਾਮ ਰਤਨ ਜਨ ਗੁਰਮੁਖ ਪਾਇਆ ਤਿਸਕ ਸ਼ਬਰ ਨਾਹੀ ਦ੍ਰਿਸ਼ਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਸਰਪ ਤਾਨੇ ਮਨ ਤਨ ਨਾਮੇ ਨਾਮ ਸਮਾਨੇ
0: ਊਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਤਕਾਮ
1: ਬੋਲੋ ਜਸ ਜਿਹਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ
0: ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੋ ਰਹੇ ਸਮਾਏ
1: ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ
0: ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਾ ਏਕ ਨ ਜਾਨੋ
1: ਆਠ ਪਹਿਰ ਪ੍ਰਭ ਵਸੇ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ
0: ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿੰਨ ਜਨ ਦੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਪ ਕਾ ਦਾਤਾ
0: ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਸ ਪਾਪ ਮਿਟਾਵੈ
1: ਅਵਰ ਸਿਆਣਪ ਸਗਲੀ ਛਾੜ ਤੇ

0: ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਿਤਪਾਲ ਸੇਵਕ ਕੋ ਗੁਰ ਸਦਾ ਦਇਆਲ
1: ਏਕੀ ਗੁਰ ਦੁਰਮਤਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵਡਭਾਗੀ ਹੈ
0: ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ
1: ਗੁਰ ਕੇ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹੈ
0: ਆਪਸ ਕੋ ਕਰ ਕਾਸ਼ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਧਿਆਵੈ
1: ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ
1: ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਦੇ ਹਰ ਨਾਉ

0: ਆਪ ਨਹੀਂ ਕਛ ਭਰਮ
1: ਸਹਿ ਸਿਆਣਪ ਲੈ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਸ਼ਤ ਪਨੀਤ ਪਰਸ ਚਰਨਗਤ ਨਿਰਮਲ ਰੀਤ
1: ਪੇਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ
0: ਸੁਣ ਕਰ ਬਚਨ ਕਰਨ ਅਗਾਨੇ ਮਨ ਸੰਤੋਖ ਆਤਮ ਪਤੀ ਆਨੇ
1: ਪੂਰਾ ਗੁਰ ਰੱਖੋ ਜਾ ਕਾ ਮੰਤਰ ਅੰਮ੍ਰਿਤ ਦੇਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾ ਜਿਸ ਭਾਵੈ ਤਿਸ ਲਏ ਮਿਲਾਏ
1: ਜਿਹਾ ਇੱਕ ਔਸਤ ਅਨੇਕ ਸਤ ਪੁਰਖ ਪੂਰਨ ਵਿਵੇਕ
0: ਰਾਹੂ ਬੋਲ ਨ ਪਹੁੰਚਰ ਪ੍ਰਾਣੀ ਅਗਮ ਗੋਚਰ ਪਵ ਨਿਰਵਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ
0: ਨਿਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੇ ਸਿਮਰੈ
1: ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ
1: ਉਸ ਪੁਰਖ ਕਾ ਨਾ ਹੀ ਕਦੇ ਵਿਨਾਸ਼

0: ਪ੍ਰਗਾਸੇ ਨਾਨਕ ਪਰਮੋ ਦੁਖ ਕਹਿਤੇ ਨਾਸੇ
1: ਤਤ ਮਾਇ ਠਾਣ ਵਰਤਾਈ ਅੰਧ ਪਿਆ ਦੁਖ ਨਾਠੇ ਭਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ
1: ਪਉ ਚੁੱਕਾ ਨਿਰਭਉ ਹੋਏ ਵਸੇ ਸਗਲ ਵਿਆਧ ਮਨ ਤੇ ਖੈ ਨਸੇ
0: ਜਿਸ ਕਾ ਸਾਧ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
1: ਹਿਤ ਪਾਈ ਚੁੱਕੇ ਭਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਬਨ
0: ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਤਾਰਜਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ ਸਭ ਨਿਰੰਤਰ ਇੱਕੋ ਸੋਏ
1: ਪੋਤ ਪੋਤ ਰਵਿਆ ਰੂਪ

0: ਚਰਨ ਕਮਲ ਜਿਤ ਮਾਇ ਉਰਤਾਰੋ
1: ਕਨ ਕਨ ਸੋ ਪ੍ਰਭ ਸਮਰੱਥ ਦਿਟਕਰ ਗਉ ਨਾਮ ਹਰ ਵਤ
0: ਕਿਉ ਤਨ ਸੰਚੋ ਹੋਤ ਭਵੰਤ ਸੰਤ ਜਿਨਾ ਕਾ ਨਿਰਮਲ ਮੰਤ
1: ਏਕ ਆਸ ਰਾਖੋ ਮਨ ਮਾਹੈ ਸਰਵ ਰੋਗ ਨਾਨਕ ਮਿਟ ਜਾਹੈ
0: ਜਿਸ ਤਨ ਕੋ ਚਾਰ ਕੁੰਠ ਉਠਤਾਵੈ ਸੋ ਤਨ ਹਰ ਸੇਵਾ ਤੇ ਪਾਵੈ
1: ਜਿਸ ਸੁਖੋ ਨਿਤ ਬਾਥੈ ਮੀਤ ਸੋ ਸੁਖ ਸਾਧੋ ਸੰਗ ਪ੍ਰੀਤ
0: ਜਿਸ ਸੁਭਾ ਕੋ ਕਰੇ ਭਲੀ ਕਰਨੀ ਸਾ ਸੁਭਾ ਭਜ ਹਰ ਪੀ ਸਰਨੀ
1: ਅਨਕ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖਤ ਲਾਏ
0: ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ
1: ਮਨ ਪ੍ਰਭੋ ਦੋ ਹਰ ਕੇ ਨਾਏ ਦੇ ਦੇ ਤਵ ਤਾਂ ਆਵੇ ਜਾਏ
0: ਤਾ ਕੋ ਬਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
1: ਮਨ ਪ੍ਰਭੋ ਦੋ ਹਰ ਕੇ ਨਾਏ ਦੇ ਦੇ ਤਵ ਆਵੇ ਠਾਏ
0: ਕਲ ਤਾਤੀ ਠੰਡਾ ਨਾਓ ਸਿਮਰ ਸਿਮਰ ਸਦਾ
1: ਤਾ ਕੋ ਬਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ
0: ਕੋ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਅਤ ਪ੍ਰਗਾਸ
1: ਕਰ ਜਾਏ ਬਸੇ ਅਵਨਾਸੀ ਕੋ ਨਾਨਕ ਕਾਟੀ ਜਮ ਫਾਸੀ
0: ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ
1: ਆਵਾ ਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਜੋ ਰਤਨ ਜਨ ਕਾ ਹੋਏ ਆਧਾਰ ਹਰ ਹਰ ਸਿਮਰ ਪ੍ਰਾਣ ਆਧਾਰ
1: ਅਨਕ ਭਾਵ ਨਾ ਛੁੱਟਣ ਹਾਰੇ ਸਿਮਰ ਸਾਥ ਬੇਦ ਵਿਚਾਰ
0: ਹਰ ਕੀ ਭਗਤ ਕਰੋ ਮਨ ਲਾਏ ਮਨ ਬਾਛਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ
0: ਮੀਤ ਕਟਾਂਬਰ ਬੰਤਾ ਇੰਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ
0: ਅਸਾਤੀ ਰਥ ਸਵਾਰੀ ਝੂਠਾ ਡੰਪ ਝੂਟ ਪਾਸਾਰੀ
1: ਜਿੰਦੀ ਏ ਤਿਸ ਬੁਝੇ ਨ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੂ ਲੈ ਆਨੇ ਭਗਤ ਬਿਨਾ ਬਹੁ ਡੁੱਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਖ ਜਾਹੇ
1: ਆਪ ਜਪੋ ਔਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ
0: ਸਾਰ ਪੂਸਤ ਹਰ ਕੋ ਨਾਓ ਸਹਿ ਸਵਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤੇਰੀ ਉਤਰ ਸਮੈਲ ਬਿਨਸ ਜਾਏ ਹੋ ਮੈਂ ਬਿਖ ਫੈਲ
0: ਓਹ ਜਿੰਤ ਬਸੈ ਸੁਖ ਨਾਲ ਸਾਧ ਸਗਰਾ ਸਰ ਨਾਮ ਸਮਾਲ
1: ਜਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੇ ਸਚ ਤਨਾ
0: ਹਰ ਪੂੰਜੀ ਸਚ ਕਰੋ ਬਿਹਾਰ ਇਹਾਂ ਸੁਖ ਦਰਗਹਿ ਜੈਕਾਰ
1: ਕਰਮ ਨਿਰੰਤਰ ਏਕੋ ਦੇਖ ਕੋ ਨਾਨਕ ਜਾ ਕੈ ਮਸਤਕ ਲੇਖ
0: ਇੱਕੋ ਜਪ ਇੱਕੋ ਸਲਾਹੇ ਏਕ ਸਿਮਰ ਇੱਕੋ ਮਨ ਆਹੇ
1: ਇੱਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ
0: ਇੱਕੋ ਏਕ ਏਕ ਹਰ ਆਪ ਪੂਰਨ ਪੂਰ ਰਹੋ ਪ੍ਰਭ ਵਿਆਪ
1: ਅਨਕ ਵਿਸਾਰ ਏਕ ਤੇ ਪਏ ਏਕ ਅਰਾਧ ਪਰਾ

0: ਅਸ਼ਟ ਸਦੀ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ
1: ਜਿਨਾ ਕੀ ਮੰਗੋ ਧੂਰ ਪਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਮੈਂ ਤੇ ਆਵੋ
1: ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪਵ ਕੀ

0: ਪਰਮ ਦੁਖ ਪਰਮ ਗਿਆ
1: ਇਚ ਪੁੰਨੀ ਸਾਧਾ ਸਾ ਪੂਰੀ ਰੱਬ ਰਿਹਾ ਸਾ ਸੰਗ ਹਜੂਰੀ
0: ਜਿਸਕਾ ਸਾ ਤਿੰਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕੋ ਬਿਸਰਾ ਜੇ ਕਾਲ ਨਾ ਪਾਨਾ ਸੋ ਕੋ ਬਿਸਰਾ ਜੇ ਕੀਆ ਜਾਨਾ
0: ਸੋ ਕੋ ਬਿਸਰੇ ਜੇ ਸਭ ਕੁਛ ਕੀਆ ਸਭ ਕੁਛ ਦੀਆ ਸੋ ਕੋ ਬਿਸਰੇ ਜਿਨ ਸਭ ਜੀਵਨ ਦੀ ਜੀਆ
1: ਸੋ ਕੋ ਬਿਸਰਾ ਜੇ ਅਗਨ ਮੈਂ ਰੱਖੈ ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ
0: ਸੋ ਕੋ ਬਿਸਰੇ ਜੇ ਬਿਕਤ ਕੰਡ ਜਨਮ ਜਨਮ ਕਾ ਟੂਟਾ ਗੰਡ
1: ਗੁਰ ਪੂਰਾ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ।

0: ਭਗਤ ਜਿਨ੍ਹਾਂ ਕੇ ਮੰਤਰ ਰੰਗ ਬਿਰਲਾ ਕੋ ਪਾਵੇ ਸੰਗ
1: ਏਕ ਬਸਦੀ ਜੇਕਰ ਮਿਆ ਗੁਰ ਪ੍ਰਸਤਾ ਨਾਮ ਜਪ ਲਿਆ
0: ਤਾਂ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ
1: ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ
0: ਅਨਾਥ ਨਾਥ ਗੋਬਿੰਦ ਗੋਪਾਲ।

0: ਪਾਮਿਤ ਸੁਤ ਪਾਈ
1: ਜੈ ਸਰਬ ਕਲਾ ਆਪੇ ਪ੍ਰਵੀਨ ਤੈ ਵੇਦ ਕਤੇਵ ਕਹਾਂ ਕੋ ਚੀਨ
0: ਜਬ ਆਪਣ ਆਪ ਆਪੁਰ ਧਾਰੈ ਤੋ ਸਗਨ ਅਪਸਗਨ ਕਹਾਂ ਵਿਚਾਰ
1: ਜੈ ਆਪਣ ਊਚ ਆਪਣ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਐ ਚੇਰਾ
0: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ
1: ਜੈ ਅਸ਼ਾਲਾ ਸ਼ੇਦ ਭੇਦ ਸਮਾਇਆ ਊਹਾ ਕਿਸੇ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ਼ ਤੇ ਗੁਣ ਕਾ ਨਾਹੀ ਪਰਵੇਸ਼
1: ਜੈ ਇੱਕ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ
0: ਜੈ ਆਪਣੇ ਆਪ ਆਪ ਪਤਿਆਰਾ ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਉੱਚਾ ਨਾ

0: ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ।
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ।
0: ਜਨ ਲਾਗਾ ਹਰ ਇੱਕ ਹੈ ਨਾਏ, ਤਿਸ ਕੀ ਆਸ ਨਾ ਬਿਰਥੀ ਜਾਏ।

0: ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਉ ਜਾਏ।
1: ਸਚ ਵਪਾਰ ਕਰੋ ਵਪਾਰੇ, ਦਰਗਹਿ ਨਿਭੈ ਖੇਪ ਤੁਮਾਰੇ।
0: ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨਾ ਆਵੈ ਜਾਏ।
1: ਜਿਸ ਤੇ ਦੂਰ ਕਹਾਂ ਕੋ ਜਾਏ, ਉਬਰੇ ਰਾਖਣ ਹਾਰ ਤੇ ਆਏ।
0: ਨਿਰਭਉ ਜਪੈ ਸਗਲ ਪਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।
1: ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ।
0: ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ।
1: ਤੇਰੇ ਉੱਪਰ ਠਾਂਡਾ ਗੁਰਸੂਰਾ, ਨਾਨਕ ਤਾਂ ਕਹਿ ਕਾਰਜ ਪੂਰਾ।
0: ਮਤ ਪੂਰੀ ਅਮਰ ਜਾ ਕੀ ਦ੍ਰਿਸ਼ਟ, ਦਰਸ਼ਨ ਪੇਸ਼ਤ ਉਦਰ ਸ੍ਰਿਸ਼ਟ।
1: ਜਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ।
0: ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ।

0: ਸਤਿ ਸੰਤ ਸੰਗਤ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ
1: ਜਗਨ ਸਮਗਰੀ ਏਕ ਸਕਟ ਮਾਹੇ ਅਨੇਕ ਰੰਗ ਨਾਨਾ ਦਿਸ਼ਟ ਆਏ
0: ਨੌਣੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
1: ਸੁਣ ਸਮਾਦ ਅਨਹਿਤ ਨਾਦ ਕਹਿ ਨਾ ਜਾਈ ਆਚਾਰਜ ਬਿਸਮਾਦ
0: ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ
0: ਕਰਨ ਮਾਏ ਆਕਾਸ਼ ਪਿਆਲ ਸਭ ਲੋਕ ਪੂਰਨ ਪਿਤ ਪਾਲ
1: ਬੰਤਨ ਪਰਬਤ ਹੈ ਪਾਪ ਬ੍ਰਹਮ ਜੈਸੀ ਆਗਿਆ ਤੈਸਾ ਕਰਮ
0: ਹੁਣ ਪਾਣੀ ਬੈ ਸੰਤਰ ਮਾਹੇ ਚਾਰ ਕੁਣ ਦੇ ਦਿਸੈ ਸਮਾਹੇ
1: ਜਿਸ ਤੇ ਪਿੰਡ ਨਹੀਂ ਕੋ ਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਏਕ ਪ੍ਰਾਣ ਸਿਮਰਤ ਮੈਂ ਦੇਖ ਸਸਯ ਸੋ ਨਿਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਬੂ ਡੋਲੈ
0: ਕਰ ਕਰਾ ਕਰਕੇ ਦੇਖੇਲ ਮੋਲ ਨਾ ਪਾਈਐ ਗੁਣੇ ਅਮੋਲ
1: ਸਰਬ ਜੋਤ ਮੈਂ ਜਾਕੀ ਜੋਤ ਤਾਰ ਰਿਹੋ ਸਵਾਮੀ ਓਤ ਪੋਤ
0: ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਿਨ੍ਹਾਂ ਕਾ ਪੇਖਣ ਸਭ ਬਰਮ ਸੰਤ ਜਿਨ੍ਹਾਂ ਕੈ ਹਿਰਦੇ ਸਭ ਧਰਮ
0: ਸੰਤ ਜਨਾ ਸੁਣੇ ਸੋ ਬਚਨ ਸਰਵ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ

0: ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰ ਗਜ ਸਿਆਪ ਜਿਨਾਏ ਨਾਨਕ ਤਿਸ ਜਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇਖਣ ਹਾਰਾ
1: ਸਗਲ ਸਮਗਰੀ ਜਾ ਕਤਨਾ ਆਪਣ ਜਸ ਆਪ ਹੀ ਸੁਨਾ
0: ਆਵਣ ਜਾਨਿਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦ ਲਿਪਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੇ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਆਪਣੀ ਜੀ ਕੀ
1: ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ
0: ਤਾਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ
1: ਇਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕੇ ਜਾਨ
0: ਜੋ ਜਾਣੈ ਤੇ ਸਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ
1: ਓ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ
0: ਤਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗ ਕਰਾਇਆ
1: ਜਨ ਆਵਨ ਕਾ ਇਹ ਸੁਆਓ ਜਨ ਕੈ ਸੰਗ ਚਿਤ ਆਵੈ ਨਾਓ
0: ਆਪ ਮੁਕਤ ਮੁਕਤ

0: ਭੂਤਧਾਰ ਆਪ ਕਰੈ ਲੋਕੈ ਨਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੈ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਹਦ ਬਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਭਗਟੇ ਗੋਪਾਲ ਮਹਾਂਤ ਕੇ ਮੱਥ ਨਾਨਕ ਉਦਰੈ ਤਿਨ ਕੈ ਸਾਥ
0: ਸਰਨ ਯੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ

0: ਹਰ ਪ੍ਰਸਾਦ ਦਿਆ ਪਵਧਾਰੀ ਨਾਨਕ ਨਿਭੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ
0: ਰੁਕਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਦਾਨ।

0: ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸੇਸ਼ ਉਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮੱਧ ਸਗਲ ਤੇ।

0: ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਨੇ ਸੋਧਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਓ ਹੁਣ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਪਤਨੀ ਸੇਵਾ ਪ੍ਰਵਾਨ ਕਰਨ ਜੀ, ਹੁਣ ਸਾਡੇ ਗਿਆਨੀ ਦਲਜੀਤ ਸਿੰਘ ਜੀ, ਉਹਨਾਂ ਦੀ ਰਸਨਾ ਦੁਬਾਰਾ ਗੁਰਕਾ ਇਤਿਹਾਸ ਨੂੰ ਕਰੀਏ ਜੀ। ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਭੁੱਲ ਚੁੱਕ ਦਿਖੇ ਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰਨਾਥ,

ਬੰਦਾ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਈ ਜਿਨ ਜੀਤੇ ਪੰਚ ਬੇਕਾਰ, ਤਿੰਨ ਸੰਤਨ ਕਾ ਬੰਦਨਾ, ਸਿਰ ਚਰਨਨ ਪਰ ਤਾਰ, ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਕ ਪਰਲੋਕ ਦੇ ਰੱਖਿਅਕ, ਦੀਨ ਦੁਨੀਆਂ ਦੇ ਮਾਲਕ, ਗੁਰਤਾ ਗੱਦੀ 'ਤੇ ਵਿਰਾਜਮਾਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀ ਭਰ ਰਹੇ ਸਤਿਸੰਗ ਜੀ ਜਨੋ, ਆਪ ਜੀਵਤ ਵਡਭਾਗੀ ਹੋ ਜੋ ਗੁਰੂ ਦੀ ਗੋਦ ਵਿੱਚ ਬੈਠ ਕੇ ਆਪ ਜੀ ਨੇ ਆਪਣੇ ਜੀਵਨ ਦੀ ਸਫਲਤਾ ਵਾਸਤੇ ਕੁਝ ਘੜੀਆਂ ਸਤਸੰਗਤ ਕੀਤੀ, ਨਾਲ ਨਾਲ ਗੁਰੂ ਕੀ ਪਾਵਨ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਪ ਗੁਰੂ ਕੇ ਇਤਿਹਾਸ ਦੁਆਰਾ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਤਰਸੋਂ ਦੇ ਦੀਵਾਨ ਵਿੱਚ ਆਪ ਜੀ ਨੇ ਲੜੀਵਾਰ ਗੁਰੂ ਕੇ ਇਤਿਹਾਸ ਦੀ ਕਥਾ ਵਿੱਚ ਇਹ ਪ੍ਰਸੰਗ ਸਰਵਣ ਕੀਤਾ ਸੀ। ਬਾਦਸ਼ਾਹ ਜਹਾਂਗੀਰ ਦੇ ਵਜ਼ੀਰ ਚੰਦੂ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਮਿਲਾਪ ਬਾਦਸ਼ਾਹ ਦੇ ਨਾਲ ਦੇਖਿਆ ਹਨ, ਉਸ ਸਮੇਂ ਇਸ ਨੂੰ ਆਪਣੀ ਮੌਤ ਨੇੜੇ ਨਜ਼ਰ ਆਈ ਹੈ। ਸੋਚਦਾ ਹੈ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਸੇ ਤਰ੍ਹਾਂ ਪਿਆਰ ਨੇੜਤਾ ਬਾਦਸ਼ਾਹ ਦੇ ਨਾਲ ਰਹੀ ਨਾ, ਉਹ ਦਿਨ ਦੂਰ ਨਹੀਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੈਨੂੰ ਫੜ ਕੇ ਮੇਰੀ ਦੁਰਗਤੀ ਕਰਨਗੇ, ਮੈਨੂੰ ਭੈੜੀਆਂ ਸਜਾਵਾਂ ਦੇ ਕੇ ਮੌਤ ਦੀ ਘਾਟ ਉਤਾਰਨਗੇ। ਇਸ ਕਰਕੇ ਦਿਨ ਰਾਤ ਚਿੰਤਾ ਦੇ ਵਿੱਚ ਗਲਤਾਨ ਰਹਿੰਦਾ ਹੈ, ਨੀਂਦ ਨਹੀਂ ਆਉਂਦੀ। ਹਕੀਕਤ ਹੈ ਸਤਿਸੰਗਤ ਜੀ, ਜਦੋਂ ਮਨੁੱਖ ਨੂੰ ਮੌਤ ਸਾਹਮਣੇ ਨਜ਼ਰ ਆਉਂਦੀ ਹੈ ਨਾ, ਬੰਦੇ ਨੂੰ ਨਾ ਦਿਨੇ ਚੈਨ ਆਉਂਦਾ ਹੈ ਨਾ ਰਾਤ ਚੈਨ ਆਉਂਦਾ। ਜਿਹੜਾ ਮਨੁੱਖ ਪਾਪ ਕਰਦਾ ਹੈ ਨਾ, ਪਹਿਲਾਂ ਪਾਪ ਕਰਨਾ ਤਾਂ ਸੌਖਾ ਹੁੰਦਾ ਹੈ, ਪਾਪ ਦਾ ਜਿਹੜਾ ਫਲ ਹੈ ਨਾ, ਜਦੋਂ ਉਹ ਪ੍ਰਾਪਤ ਹੋਣ ਲੱਗਦਾ ਹੈ ਤਾਂ ਫਿਰ ਬੰਦਾ ਕੰਬਦਾ ਹੈ, ਡਰਦਾ ਹੈ। ਉਦੋਂ ਪਾਪ ਕਰਨ ਲੱਗਾ ਨਹੀਂ ਡਰਦਾ, ਪਾਪ ਦੀ ਜਦੋਂ ਸਜ਼ਾ ਮਿਲਦੀ ਹੈ ਉਦੋਂ ਮਨੁੱਖ ਡਰਦਾ ਹੈ ਕਿ ਹੁਣ ਮੇਰੀ ਬੁਰੀ ਹਾਲਤ ਹੋਵੇਗੀ, ਮੇਰੇ ਨਾਲ ਮਾੜੀ ਹੋਵੇਗੀ। ਇਸੇ ਤਰ੍ਹਾਂ ਜਦੋਂ ਚੰਦੂ ਨੇ ਪਾਪ ਕੀਤਾ ਹੈ ਉਦੋਂ ਤਾਂ ਮਨ ਵਿੱਚ ਕੋਈ ਡਰ ਨਹੀਂ, ਭੈ ਨਹੀਂ, ਵੇਖਾਓ ਗੁਰੂ ਮਹਾਰਾਜ ਜੀ ਨੂੰ ਕਹਿ ਕਹਿ ਕੇ ਇਹਨੇ ਤਸੀਹੇ ਦਵਾਏ, ਈਨ ਮਨਾਉਣ ਵਾਸਤੇ ਬੜੇ ਯਤਨ ਕੀਤੇ ਕਿ ਮੇਰੀ ਗੱਲ ਇਹ ਮੰਨ ਲੈਣ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆਪਣੇ ਵੱਲੋਂ ਤਾਂ ਇੰਨੀ ਚਲਾਕੀ ਖੇਡੀ ਕਿ ਮੈਂ ਇੱਥੇ ਸੱਦ ਕੇ ਇਹਨਾਂ ਦੇ ਪਿਤਾ ਵਾਂਗ ਇਹਨਾਂ ਨੂੰ ਵੀ ਖਤਮ ਕਰ ਦੇਵਾਂਗਾ, ਪਰ ਜਦੋਂ ਦੇਖਿਆ ਕਿ ਹੁਣ ਇਹਨਾਂ ਦੀ ਬਾਦਸ਼ਾਹ ਦੇ ਨਾਲ ਬੜੀ ਨੇੜਤਾ ਬਣ ਗਈ ਹੈ, ਬਾਦਸ਼ਾਹ ਇਹਨਾਂ ਦੀ ਕੋਈ ਵੀ ਗੱਲ ਮੋੜਦਾ ਨਹੀਂ, ਤੇ ਇਹਦੇ ਅੰਦਰ ਡਰ ਪੈਦਾ ਹੋਇਆ ਆਪਣੀ ਮੌਤ ਦਾ। ਇਸ ਨੇ ਫਿਰ ਸੋਚਦਿਆਂ ਸੋਚਦਿਆਂ ਇਹ ਸੋਚਿਆ ਇਹ ਘਾੜਤ ਘੜੀ ਹੈ ਕਿ ਕੋਈ ਐਸਾ ਬਹਾਨਾ ਬਣਾਇਆ ਜਾਵੇ ਜਿਹਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰਵਾ ਕੇ ਉੱਥੇ ਉਹਨਾਂ ਨੂੰ ਖਤਮ ਕਰਵਾਇਆ ਜਾਵੇ। ਰਾਤ ਦੇ ਹਨੇਰੇ ਵਿੱਚ ਇੱਕ ਨਜੂਮੀ ਦੇ ਘਰ ਵਿੱਚ ਗਿਆ, ਉਹਨੂੰ ਜਾ ਕੇ ਕਹਿਣ ਲੱਗਾ ਕਿ ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਂ ਬੇਵਾਸ ਹਾਂ, ਮੇਰਾ ਜਿਹੜਾ ਕੰਮ ਹੈ ਉਹ ਤੂੰ ਹੀ ਕਰ ਸਕਦਾ ਹੈ, ਮੇਰੇ 'ਤੇ ਪਰ ਉਪਕਾਰ ਕਰ। ਅਤੇ ਉਸਨੇ ਜਦੋਂ ਇਹਦੀ ਗੱਲ ਸੁਣੀ ਹੈ, ਉਹਨੇ ਪਹਿਲਾਂ ਇਹ ਗੱਲ ਕਹੀ ਕਿ ਬਾਦਸ਼ਾਹ ਦਾ ਜਿਹੜਾ ਵਜ਼ੀਰ ਹੈ ਉਹਨੂੰ ਕਿਹੜਾ ਕੰਮ ਐਸਾ ਜ਼ਰੂਰੀ ਪੈ ਗਿਆ ਜਿਸ ਕਰਕੇ ਮੇਰੇ ਕੋਲ ਆਉਣਾ ਪਿਆ, ਦੱਸਿਆ, ਮਜ਼ਬੂਰੀ ਦੱਸੀ, ਸਾਰੀ ਹਕੀਕਤ ਦੱਸੀ ਹੈ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਦਸ਼ਾਹ ਦੀ ਇਸੇ ਤਰ੍ਹਾਂ ਨੇੜੇ ਰਹੇ ਨਾ, ਉਹਦੇ ਨੇੜੇ ਦੂਰ ਨਹੀਂ, ਜਿਸ ਦਿਨ ਮੈਨੂੰ ਉਹ ਪਕੜ ਕਰਕੇ ਮੇਰੇ ਕੀਤੇ ਹੋਏ ਕਰਮ ਦੀ ਸਜ਼ਾ ਦੇਣਗੇ। ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਬਾਦਸ਼ਾਹ ਦੇ ਕੋਲ ਜਾ ਕੇ ਐਸੀ ਗੱਲ ਕਰੋ, ਉਹਨਾਂ ਨੂੰ ਮੌਤ ਦਾ ਖੌਫ ਦਿਖਾਓ, ਜਿਸ ਦੇ ਨਾਲ ਉਹ ਤੁਹਾਡੀ ਗੱਲ ਮੰਨ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਕਰ। ਜਦੋਂ ਉੱਥੇ ਪਹੁੰਚ ਜਾਣਗੇ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਬਾਕੀ ਦਾ ਕੰਮ ਮੇਰਾ, ਮੈਂ ਆਪ ਹੀ ਵੇਖ ਲਵਾਂ। ਦੱਸਿਆ ਕਿ ਜਾ ਕੇ ਕਹਿਣਾ ਕਿ ਤੁਹਾਡੀ ਧੀ 60 ਸਦੀ ਆਈ ਹੈ, ਉਹਦੇ ਵਾਸਤੇ ਕਿਸੇ ਰੱਬ ਦੇ ਪਿਆਰੇ ਨੂੰ ਤੁਹਾਡੇ ਪ੍ਰਤੀ 40 ਦਿਨ ਜਿਹੜਾ ਜਾਪ ਕਰਨਾ ਪਵੇਗਾ, ਉਹਦਾ ਨਾਮ ਹਰਗੋਬਿੰਦ ਹੈ, ਉਹਨਾਂ ਦੀ ਸੋਢੀ ਕੁੱਲ ਹੈ, ਉਹ ਖੱਤਰੀਆਂ ਦੇ ਵਿੱਚੋਂ ਹੋਣ ਜਿਨ੍ਹਾਂ ਨੇ ਤੁਹਾਡੀ ਭਲੀ ਵਾਸਤੇ ਜਾਪ ਕਰਨਾ ਹੈ। ਇਹ ਸਾਰੀ ਗੱਲ ਚੰਦੂ ਨੇ ਇਸ ਨਜੂਮੀ ਨੂੰ ਸਮਝਾਈ ਹੈ, ਸਿਖਾਈ ਹੈ ਕਿ ਇਸ ਤਰੀਕੇ ਦੇ ਨਾਲ ਤੂੰ ਜਾ ਕੇ ਬਾਦਸ਼ਾਹ ਦੀ ਕੋਲ ਗੱਲ ਕਰਨੀ ਹੈ। ਨਜੂਮੀਆਂ ਸੁਣ ਕੇ ਹੁਣ ਸਤਿਸੰਗਤ ਜੀ ਜਿਵੇਂ ਇਹਨੂੰ ਸਮਝਾਉਂਦਾ ਹੈ ਅਤੇ ਬਾਦਸ਼ਾਹ ਦੇ ਕੋਲ ਜਾ ਕੇ ਸਾਰੀ ਗੱਲ ਕਰਦਾ ਹੈ। ਅਗਲੀ ਸਾਖੀ, ਅਗਲਾ ਇਤਿਹਾਸ ਉਹ ਬੜੀ ਪਿਆਰ ਦੇ ਨਾਲ ਆਪਾਂ ਸਰਵਣ ਕਰੀਏ ਜੀ।
1: ਤਬੇ ਨਜੂਮੀ ਧੀਰਜ ਦੀਨ,
0: ਇਹਦੀਆਂ ਗੱਲਾਂ ਸੁਣ ਕੇ ਕਿਉਂਕਿ ਬੜਾ ਡਰੇ ਹੈ, ਇਹਦੇ ਅੰਦਰ ਮੌਤ ਦਾ ਬੜਾ ਡਰ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਹੁਣ ਬੜਾ ਕੰਬ ਰਿਹਾ ਹੈ, ਇਹਦੀਆਂ ਗੱਲਾਂ ਸੁਣ ਕੇ ਇਹਦੇ ਵੱਲ ਵੇਖ ਕੇ ਫਿਰ ਨਜੂਮੀ ਨੇ ਇਹਨੂੰ ਧੀਰਜ ਦਿੱਤੀ ਹੈ।
1: ਮੈਂ ਇਮ ਕਰੋਂ ਚਿੰਤ ਕਰਹੀਨ,
0: ਕਹਿਣ ਲੱਗਾ ਕਿ ਜਿਵੇਂ ਤੁਸੀਂ ਕਿਹਾ ਨਾ, ਬਿਲਕੁਲ ਮੈਂ ਇਸੇ ਤਰ੍ਹਾਂ ਕਰਾਂਗਾ, ਤੁਸੀਂ ਚਿੰਤਾ ਛੱਡ ਦਿਓ, ਤੁਹਾਨੂੰ

0: ਮੇਰੀ ਗੱਲ ਸੁਣ ਕੇ ਉਸੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹ ਗਵਾਲੀਅਰ ਦੇ ਕਿਲੇ ਵਿੱਚ ਭੇਜ ਦੇਵੇਗਾ।
1: ਗਇਓ ਚੰਦੂ ਤਬ ਹਰਖ ਕਰੰਤਾ।
0: ਇਹ ਗੱਲ ਸੁਣ ਕੇ ਚੰਦੂ ਬੜਾ ਖੁਸ਼ ਹੋਇਆ ਅਤੇ ਖੁਸ਼ੀ ਖੁਸ਼ੀ ਵਾਪਸ ਆਪਣੇ ਘਰ ਨੂੰ ਗਿਆ ਹੈ।
1: ਜਾਣਿਓ ਗਹਿਓ ਨਾ ਛੁੱਟਹੀ ਕਦੰਤਾ।
0: ਇਹਨੇ ਇਵੇਂ ਜਾਣਿਆ ਕਿ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬਾਦਸ਼ਾਹ ਨੇ ਕੈਦ ਵਿੱਚ ਪਾ ਲਿਆ ਤੇ ਹੁਣ ਕਦੇ ਛੁੱਟਣਗੇ ਨਹੀਂ।
1: ਪਿਤ ਕੈ ਸਮ ਕਰ ਕੈ ਇਸ ਹਾਨ।
0: ਤੇ ਪਿਤਾ ਦੀ ਵਾਂਗ ਇਹਨਾਂ ਦਾ ਮੈਂ ਨੁਕਸਾਨ ਕਰਾਂਗਾ, ਇਹਨਾਂ ਦੀ ਹਾਨੀ ਕਰਾਂਗਾ, ਇਹਨਾਂ ਨੂੰ ਖਤਮ ਕਰਾਂਗਾ।
1: ਚਿੰਤ ਹੋਏ ਟਿਕੋ ਸਥਾਨ।
0: ਇਹਨਾਂ ਨੂੰ ਖਤਮ ਕਰਕੇ ਫਿਰ ਮੈਂ ਨਿਚਿੰਤ ਹੋ ਕੇ ਇੱਕ ਥਾਂ ਟਿਕ ਜਾਵਾਂਗਾ।
1: ਨਿਸਮੈ ਨਿਸਮੈ ਪਰਿਓ ਰਹਿਓ ਨਾ ਸੋਵਾ।
0: ਰਾਤ ਆਪਣੇ ਘਰ ਵਿੱਚ ਜਾ ਕੇ ਆਪਣੇ ਬਿਸਤਰੇ 'ਤੇ ਲੰਮੇ ਪਿਆ, ਪਰ ਸਾਧ ਸੰਗਤ ਜੀ ਅਜੇ ਵੀ ਨੀਂਦ ਨਹੀਂ ਆਉਂਦੀ। ਡਰ ਹੀ ਐਸਾ ਇਹਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਖੌਫ ਬੈਠਾ ਹੈ, ਮੌਤ ਦਾ ਐਸਾ ਡਰ ਬੈਠਾ ਹੈ ਕਿ ਜਾ ਕੇ ਘਰ ਵਿੱਚ ਭਾਵੇਂ ਸਭ ਘਾੜਤ ਘੜ ਲਈ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਇਸ ਤਰੀਕੇ ਦੇ ਨਾਲ ਬਾਦਸ਼ਾਹ ਦੇ ਕੋਲੋਂ ਕਹਿ ਕੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਵਾ ਕੇ ਉਹਨਾਂ ਨੂੰ ਖਤਮ ਕਰ ਦੇਣਾ, ਪਰ ਅਜੇ ਵੀ ਆਪਣੀ ਮੌਤ ਇਹਨੂੰ ਨਜ਼ਰ ਆਉਂਦੀ। ਘਰ ਵਿੱਚ ਸੁੱਤਾ ਹੈ ਤੇ ਨੀਂਦ ਨਹੀਂ ਆਉਂਦੀ, ਚੈਨ ਨਹੀਂ ਆਉਂਦਾ।
1: ਗਿਣਤ ਗੱਟੀ ਚਿਤ ਚਿੰਤ ਪਰੋਵਾ।
0: ਮਨ ਵਿੱਚ ਬੜੀਆਂ ਗਿਣਤੀਆਂ ਮਿਣਤੀਆਂ ਗਿਣਦਾ ਹੈ, ਮਨ ਚਿੰਤਾ ਦੇ ਵਿੱਚ ਵਿੰਨਿਆ ਹੋਇਆ ਪਰੋਇਆ ਹੋਇਆ ਹੈ।
1: ਭਈ ਪ੍ਰਭਾਤ ਨਜੂਮੀ ਗਇਓ।
0: ਇੱਧਰ ਹੁਣ ਜਦੋਂ ਪ੍ਰਭਾਤ ਹੋਈ ਹੈ, ਸਵੇਰ ਹੋਈ, ਇਹਦਾ ਸਿਖਾਇਆ ਨਜੂਮੀਆਂ ਬਾਦਸ਼ਾਹ ਦੇ ਕੋਲ ਗਿਆ ਹੈ।
1: ਬਗਲ ਕਿਤਾਬ ਮਲਨ ਮੁੱਖ ਕਿਓ।
0: ਇਹਨੇ ਆਪਣੀ ਬਗਲ ਦੇ ਵਿੱਚ ਕਿਤਾਬ ਲਈ ਹੈ ਅਤੇ ਮੁੱਖ ਜਿਹੜਾ ਹੈ ਉਹ ਬੜਾ ਭੈੜਾ ਜਿਹਾ ਬਣਾਇਆ ਹੈ।

0: ਧਰੀ
1: ਅਤੇ ਜਦੋਂ ਬਾਦਸ਼ਾਹ ਨੇ ਸਤਸੰਗ ਜੀ ਇਹਦੇ ਵੱਲ ਦੇਖਿਆ ਨਾ ਅਤੇ ਗੱਲ ਕਰਨ ਵਾਸਤੇ ਇਹਨੇ ਬੜੀ ਚਤੁਰਾਈ ਨੂੰ ਧਾਰਨ ਕੀਤਾ ਹੈ।
0: ਮਲਨ ਜੂਮੀ ਕੀ ਦਿਸ ਹੇਰ,
1: ਅਤੇ ਜਦੋਂ ਇਸ ਨਜੂਮੀ ਦੇ ਵੱਲ ਦੇਖਿਆ ਬਾਦਸ਼ਾਹ ਨੇ ਇਹਦਾ ਚਿਹਰਾ ਉਦਾਸ ਜਿਹਾ ਉਤਰਿਆ ਜਿਹਾ ਹੋਇਆ ਹੈ।
0: ਸਾਹੂ ਬੇਸ ਬੂਝਤ ਹੈ ਖੈਰ,
1: ਬਾਦਸ਼ਾਹ ਨੇ ਉਸ ਸਮੇਂ ਇਹਨੂੰ ਪੁੱਛਿਆ ਕਿ ਤੇਰਾ ਸਰੀਰ ਠੀਕ ਹੈ, ਤੂੰ ਠੀਕ ਠਾਕ ਹੈ,
0: ਕਿਮ ਆਵਤ ਹੈ ਮਨ ਮੁਰਝਾਈ,
1: ਕਿਵੇਂ ਤੁਸੀਂ ਮੇਰੇ ਕੋਲ ਆਈ ਹੋ, ਤੁਹਾਡਾ ਮਨ ਬੜਾ ਮੁਰਝਾਇਆ ਹੋਇਆ ਹੈ।
0: ਕਸ਼ੂ ਕਾਜ ਤੋਂ ਨਹਿ ਬਿਗੜਾਇਓ,
1: ਬਾਦਸ਼ਾਹ ਪੁੱਛਦਾ ਹੈ ਕਿ ਕੋਈ ਤੁਹਾਡਾ ਕੰਮ ਤਾਂ ਨਹੀਂ ਵਿਗੜ ਗਿਆ।
0: ਸੁਣ ਕਰ ਕਹਿਣ ਲਾਗ ਛਲ ਛਾਨੀ,
1: ਸਤਸੰਗ ਜੀ ਬਾਦਸ਼ਾਹ ਦੀ ਗੱਲ ਸੁਣ ਕੇ ਇਹ ਜਿਹੜਾ ਨਜੂਮੀਆ ਸੀ ਪਾਇਆ ਤੇ ਚੋਲਾ ਧਰਮ ਦਾ ਸੀ ਪਰ ਹੈ ਛਲੀਆ, ਛਲ ਦਾ ਘਰ ਸੀ ਜਿਹੜਾ ਬਹੁਤ ਵੱਡਾ ਛਲੀਆ ਹੈ ਨਾ। ਬਾਦਸ਼ਾਹ ਦੀ ਗੱਲ ਸੁਣ ਕੇ ਇਸ ਤਰ੍ਹਾਂ ਕਹਿਣ ਲੱਗਾ ਹੈ,
0: ਵਿਦਿਆ ਕਰੇ ਵਿਚਾਰ ਮਹਾਨੀ,
1: ਕਹਿਣ ਲੱਗਾ ਬਾਦਸ਼ਾਹ ਜੀ ਮੈਂ ਜਿਹੜੀ ਵਿਦਿਆ ਪੜ੍ਹੀ ਹੈ ਨਾ ਉਸ ਵਿਦਿਆ ਦੇ ਵਿੱਚ ਬੜੀ ਵਿਚਾਰ ਕੀਤੀ, ਉਸ ਵਿਦਿਆ ਦੁਆਰਾ ਤੁਹਾਡੇ ਪ੍ਰਤੀ ਬੜਾ

0: ਤੁਹਾਡੇ ਦੇ ਸਰੀਰ ਦੀ ਦਿਨ ਰਾਤ ਮੈਂ ਸੁਖ ਚਾਹੁੰਦਾ ਹਾਂ।
1: ਸੋਜਨ ਕਰੀ ਭਲੀ ਗ੍ਰਹਿ ਸਾਰੀ,
0: ਤੇ ਮੈਂ ਜਿਹੜੀ ਵਿਦਿਆ ਪੜ੍ਹੀ ਹੈ ਨਾ, ਉਸ ਵਿਦਿਆ ਦੁਆਰਾ ਸਾਰੇ ਜਿਹੜੇ ਗ੍ਰਹਿ ਨੇ ਨਾ ਤੁਹਾਡੀ, ਉਹ ਦੇਖੇ ਨੇ ਵਿਚਾਰੇ ਹਨ।
1: ਸਾਢ ਸਤੀ ਅਬ ਚੜੀ ਤੁਮਾਰੀ,
0: ਬਾਦਸ਼ਾਹ ਆਹ ਥੋੜ੍ਹੀ ਦਿਨ ਹੋਏ ਹੈ ਤੁਹਾਡੇ ਸਿਰ ਦੇ ਨਾ, ਸਾਠ ਸਦੀ ਜਿਹੜੀ ਹੈ ਨਾ, ਸਾਠ ਸਤੀ ਇਹ ਚੜ੍ਹੀ ਹੈ। ਬੜਾ ਦੁਖਦਾਈ ਸਮਾਂ ਜਿਹੜਾ ਹੈ, ਭਿਆਨਕ ਸਮਾਂ ਤੁਹਾਡੀ 'ਤੇ ਆਇਆ ਹੈ।
1: ਕਰੂਰ ਮਹਿਦ ਇਹ ਦੁੱਖ ਕੀ ਦਾਤਾ,
0: ਅਤੇ ਇਹ ਜਿਹੜੀ ਸਾਠ ਸਤੀ ਹੈ ਨਾ, ਇਹ ਬੜੀ ਸਖਤ ਹੈ, ਇਹ ਬਹੁਤ ਦੁੱਖਾਂ ਨੂੰ ਦੇਣ ਵਾਲੀ ਹੈ। ਤੁਹਾਡੇ ਜੀਵਨ ਵਿੱਚ ਇਹਦੇ ਨਾਲ ਬੜੇ ਦੁੱਖ ਆਉਣਗੇ।
1: ਜਿਸ ਪਰ ਚੜ੍ਹਤ ਕਰਤ ਇਹ ਘਾਤਾ,
0: ਜਿਸ ਦੇ ਸਿਰ 'ਤੇ ਇਹ ਸਾਠ ਸਦੀ ਚੜ੍ਹਦੀ ਹੈ ਨਾ, ਉਹਨੂੰ ਇਹ ਖਤਮ ਹੀ ਕਰ ਦਿੰਦੀ, ਉਹਨੂੰ ਮਾਰ ਕੇ ਛੱਡਦੀ ਹੈ।
1: ਉਪਾਏ ਮੈਂ ਅਧਿਕ ਵਿਚਾਰੀ,
0: ਇਸ ਵਾਸਤੇ ਤੁਹਾਡੇ ਬਚਾਅ ਲਈ ਨਾ, ਮੈਂ ਬੜੀ ਉਪਚਾਰ ਯਤਨ ਵਿਚਾਰੀ ਹਨ।
1: ਜਿਸ ਤੇ ਨੀਕੀ ਰਹਿ ਤੁਮਾਰੀ,
0: ਜਿਸ ਦੇ ਨਾਲ ਤੁਹਾਡੀ ਜਿਹੜੀ ਦੇਹ ਠੀਕ ਠਾਕ ਰਹੇ, ਤੁਸੀਂ ਸਰੀਰ ਕਰਕੇ ਸਹੀ ਸਲਾਮਤ ਰਹੋ, ਤੁਹਾਨੂੰ ਕੋਈ ਦੁੱਖ ਨਾ ਆਵੇ, ਤੁਹਾਡਾ ਕੋਈ ਨੁਕਸਾਨ ਨਾ ਹੋਵੇ। ਮੈਂ ਆਪਣੀ ਵਿਦਿਆ ਦੁਆਰਾ ਬਹੁਤ ਵਿਚਾਰਿਆ ਸੋਚਿਆ ਹੈ।
1: ਸੁਣਤ ਸਾਹੂ ਦਲ ਕਯੋ ਕਰ ਧਰਾਸਾ,
0: ਇਹ ਗੱਲ ਸੁਣ ਕੇ ਨਾ ਸਾਧ ਸੰਗਤ ਜੀ, ਬਾਦਸ਼ਾਹ ਮਨ ਵਿੱਚ ਕਰੀ ਡਰ ਗਿਆ ਹੈ, ਅੰਦਰ ਕੰਬ ਗਿਆ ਹੈ, ਅਤੇ ਨਜੂਮੀ ਨੂੰ ਇਸ ਤਰ੍ਹਾਂ ਕਿਹਾ ਹੈ।
1: ਕਬ ਤੇ ਚੜੀ ਕਹੋ ਮੁਝ ਪਾਸਾ,
0: ਕਹਿਣ ਲੱਗਾ ਨਜੂਮੀਆ ਜੀ, ਤੁਸੀਂ ਮੈਨੂੰ ਚੰਗੀ ਤਰ੍ਹਾਂ ਦੱਸੋ ਕਿ ਇਹ ਜਿਹੜੀ ਸਾਠ ਸਤੀ ਹੈ, ਕਦੋਂ ਦੀ ਮੇਰੇ ਸਿਰ 'ਤੇ ਚੜ੍ਹੀ ਹੈ? ਇਹ ਮੇਰੇ ਦੁੱਖਾਂ ਦਾ ਜਿਹੜਾ ਕਾਰਨ ਹੈ, ਦੁੱਖਾਂ ਦਾ ਪਹਾੜ ਮੇਰੇ ਜੀਵਨ ਦੇ ਵਿੱਚ ਕਦੋਂ ਤੋਂ ਸ਼ੁਰੂ ਹੋਇਆ ਹੈ?
1: ਯਤਨ ਵਿਚਾਰਿਓ ਸੋ ਕਹਿ ਦੀਜੈ,
0: ਅਤੇ ਜਿਹੜਾ ਤੁਸੀਂ ਇਸ ਦੇ ਬਚਾਅ ਵਾਸਤੇ, ਇਸ ਦੁੱਖ ਤੋਂ, ਇਸ ਕਸ਼ਟ ਤੋਂ ਬਚਣ ਵਾਸਤੇ ਯਤਨ ਵਿਚਾਰਿਆ ਹੈ, ਉਹ ਵੀ ਮੈਨੂੰ ਦੱਸ ਦੇਵੋ।
1: ਸਾਠ ਸਤੀ ਬਲ ਜਿਸ 'ਤੇ ਛੀਜੈ,
0: ਜਿਸ ਯਤਨ ਕਰਨ ਦੇ ਨਾਲ ਇਸ ਸਾਠ ਸਦੀ ਦਾ ਜਿਹੜਾ ਬਲ ਹੈ ਉਹ ਖਤਮ ਹੋ ਜਾਵੇ, ਇਹਦਾ ਪ੍ਰਭਾਵ ਨਸ਼ਟ ਹੋ ਜਾਵੇ।
1: ਤਬੇ ਨਜੂਮੀ ਬਾਕ ਉਚਾਰੀ,
0: ਬਾਦਸ਼ਾਹ ਦੀ ਇਹ ਗੱਲ ਸੁਣ ਕੇ, ਕਿਉਂਕਿ ਬੜਾ ਚਲਾਕ ਸੀ ਨਜੂਮੀਆਂ ਨੇ, ਵੇਖਿਆ ਕਿ ਮੇਰੀ ਗੱਲ ਦਾ ਅਸਰ ਬਾਦਸ਼ਾਹ ਦੇ ਉੱਪਰ ਹੋ ਗਿਆ, ਇਹਦੇ ਮਨ 'ਤੇ ਮੇਰੀ ਗੱਲ ਦਾ ਪ੍ਰਭਾਵ ਪੈ ਗਿਆ, ਡਰ ਗਿਆ ਬਾਦਸ਼ਾਹ, ਕਿ ਹੁਣ ਜਿਹੜੀ ਗੱਲ ਕਰਨ ਲਈ ਬਣਦੀ ਹੈ ਸਮਾਂ ਹੈ ਮੌਕਾ ਹੈ। ਉਸ ਵੇਲੇ ਫਿਰ ਇਸ ਨੇ ਬਾਦਸ਼ਾਹ ਨੂੰ ਇਸ ਤਰ੍ਹਾਂ ਕਿਹਾ ਹੈ,
1: ਦੁਖਤ ਚੜੀ ਇਹ ਆਜ ਤੁਹਾਰੀ,
0: ਕਹਿਣ ਲੱਗਾ ਥੋੜ੍ਹਾ ਦਿਨ ਅੱਜ ਕੱਲ੍ਹ ਹੀ ਜਿਹੜਾ ਹੈ ਨਾ, ਇਹ ਦੁਖਦਾਈ ਜਿਹੜੀ ਸਾਠ ਸਦੀ ਹੈ ਤੁਹਾਡੀ ਸਿਰ 'ਤੇ ਚੜ੍ਹੀ ਹੈ।
1: ਬਹੁ ਲੋਕਨ ਕੋ ਨਹੀਂ ਸੁਣਾਵੋ,
0: ਕਹਿਣ ਲੱਗਾ ਕਿ ਇਹ ਅੱਜ ਹੀ ਤੁਹਾਡੇ ਦੇ ਸਿਰ 'ਤੇ ਜਿਹੜਾ ਹੈ ਨਾ ਦੁਖਦਾਈ ਸਮਾਂ ਆਇਆ, ਅਤੇ ਤੁਸੀਂ ਇਹਦੇ ਬਾਰੇ ਬਹੁਤੇ ਲੋਕਾਂ ਨੂੰ ਨਹੀਂ ਦੱਸਣਾ, ਇਹਦੇ ਬਾਰੇ ਹੋਰ ਕਿਸੇ ਨੂੰ ਸੁਣਾਉਣਾ ਨਹੀਂ ਹੈ।
1: ਰੱਖੋ ਗੋਪ ਮਹਾ ਫਲ ਪਾਵੋ,
0: ਤੇ ਜੇ ਤੁਸੀਂ ਇਸ ਗੱਲ ਨੂੰ ਗੁਪਤ ਰੱਖੋਗੇ ਤੇ ਤੁਹਾਨੂੰ ਬਹੁਤ ਵੱਡਾ ਫਲ ਪ੍ਰਾਪਤ ਹੋਵੇਗਾ, ਤੁਹਾਡਾ ਇਸ ਤੋਂ ਬਚਾਅ ਹੋ ਸਕਦਾ ਹੈ।
1: ਸੋਡ ਬੰਸ ਖਤਰੀ ਸੁਭ ਜਾਤੀ,
0: ਇਸ ਵਾਸਤੇ ਜਿਹੜਾ ਤੁਸੀਂ ਯਤਨ ਕਰਨਾ ਹੈ ਨਾ, ਜਿਸ ਮਨੁੱਖ ਦੀ ਲੋੜ ਹੈ ਉਹਦੀ ਸੋਢੀ ਕੁੱਲ ਹੋਵੇ, ਖੱਤਰੀ ਜਾਤ ਹੋਵੇ,
1: ਹਰ ਗੋਬਿੰਦ ਨਾਮ ਬਖਿਆਤੀ,
0: ਪ੍ਰਤੱਖ ਜਿਹੜਾ ਪ੍ਰਗਟ ਉਸਦਾ ਨਾਮ

0: ਤੇ ਗਵਾਲੀਅਰ ਦੇ ਕਿਲੇ ਵਿੱਚ ਬੈਠ ਕਰਕੇ
1: ਗਹਿ ਕਰ ਮਾਲਾ ਬੈਠੇ ਬਰਨੀ,
0: ਹੱਥ ਵਿੱਚ ਮਾਲਾ ਪਕੜ ਕੇ ਨਾ ਤੁਹਾਡੀ ਤੰਦਰੁਸਤੀ ਵਾਸਤੇ ਤੁਹਾਡੀ

0: ਆਨ ਮੋਨ ਪਰ ਐਸੇ ਕਰਨੀ ਕਿ ਚੁੱਪ ਧਾਰਨ ਕਰਕੀ। ਇਹ ਜਿਹੜੀ ਸਾਰੀ ਕਰਨੀ ਹੈ, ਸਾਰਾ ਜਿਹੜਾ ਜਾਪ ਹੈ, ਇਸ ਨੂੰ ਕਰਨਾ ਹੈ।
1: ਤੁਮਰੀ ਹਿਤ ਮਨੋਰਥ ਧਾਰਾ,
0: ਇਹ ਜਿਹੜਾ ਜਾਪ ਕਰਨਾ ਹੈ ਤੁਹਾਡੀ ਭਲੀ ਵਾਸਤੇ, ਮਨੋਰਥ ਧਾਰਨ ਕਰਕੇ ਕਰੇ।
1: ਪਾਕ ਅੱਲਾਹ ਹਿਰਦਾ ਸੰਭਾਰਾ,
0: ਅਤੇ ਅੱਲਾਹ ਪਾਕ

0: ਕੀਤੀ ਕਰੀ ਤਾਂ ਤੁਹਾਡੀ ਖੈਰ ਹੋ ਸਕਦੀ ਹੈ, ਤੁਹਾਡਾ ਬਚਾਅ ਹੋ ਸਕਦਾ ਹੈ।
1: ਸਾਡ ਸਤੀ ਬਲ ਹੋਏ ਨਿਰਵਾਰੀ,
0: ਇਸ ਜਾਪ ਦੇ ਨਾਲ ਤੁਹਾਡੀ ਸਿਰ ਤੇ ਜਿਹੜੀ ਸਾਠ ਸਤੀ ਆਈ ਹੈ ਇਹਦਾ ਬਲ ਨਸ਼ਟ ਹੋ ਜਾਵੇਗਾ, ਖਤਮ ਹੋ ਜਾਵੇਗਾ।
1: ਆਪਣੀ ਦੇਸ ਸ਼ੀਸ਼ ਵਿਸ਼ੇਸ਼,
0: ਆਪਣੀ ਵਿਸ਼ੇਸ਼ ਕਰਕੇ ਸਾਰੇ ਦੇਸ਼ ਦੇ ਵਿੱਚ
1: ਅਸ ਨਾਲ ਮਿਟੇ ਕਲੇਸ਼,
0: ਐਸਾ ਜਿਹੜਾ ਮਨੁੱਖ ਹੈ ਨਾ ਉਹਦੀ ਤੁਸੀਂ ਖੋਜ ਕਰਨਾ ਕਰੋ ਜਿਹਦੇ ਨਾਲ ਤੁਹਾਡਾ ਸਾਰਾ ਦੁੱਖ ਕਲੇਸ਼ ਮਿਟ ਜਾਵੇਗਾ, ਜਿਹਦੇ ਜਾਪ ਕਰਨ ਦੇ ਨਾਲ ਤੁਹਾਡੇ ਜੀਵਨ ਦਾ ਦੁੱਖ ਕਲੇਸ਼ ਖਤਮ ਹੋ ਜਾਵੇਗਾ।
1: ਸੁਣਤ ਸਾਹੂ ਚਿਤ ਚਿੰਤ ਪਰੋਵਾ,
0: ਨਜੂਮੀਆਂ ਦੀ ਇਹ ਗੱਲ ਸੁਣ ਕੇ ਸਤ ਸੰਗਤ ਜੀ ਬਾਦਸ਼ਾਹ ਦਾ ਮਨ ਹੋਰ ਚਿੰਤਾ ਦੇ ਵਿੱਚ ਵਿੰਨਿਆ ਗਿਆ ਹੈ, ਮਨ ਦੇ ਵਿੱਚ ਹੋਰ ਚਿੰਤਾ ਪੈਦਾ ਹੋਈ ਹੈ।
1: ਕਹੇ ਨਜੂਮੀ ਕੇ ਡਰ ਹੋਵਾ,
0: ਨਜੂਮੀਆਂ ਦੇ ਦੱਸਣ ਦੇ ਨਾਲ ਇਹਦੇ ਮਨ ਵਿੱਚ ਮੌਤ ਦਾ ਡਰ ਪੈਦਾ ਹੋਇਆ, ਹੋਰ ਇਹ ਅੰਦਰੋਂ ਡਰ ਗਿਆ ਹੈ।
1: ਇੱਕ ਚੰਦੂ ਦੋਏ ਤਰੈ ਉਮਰਾਊ,
0: ਇੱਕ ਚੰਦੂ ਅਤੇ ਹੋਰ ਦੋ ਤਿੰਨ ਜਿਹੜੇ ਇਹਦੇ ਹਾਕਮ ਸਨ ਉਮਰਾਊ ਸਨ।
1: ਕੁੱਤੇ ਸਮੀਪ ਬਲੋਕ ਸੁਭਾਊ,
0: ਉਹ ਵੀ ਉਸ ਸਮੇਂ ਸਤਸੰਗ ਜੀ ਸਭਾ ਦੇ ਵਿੱਚ ਬਾਦਸ਼ਾਹ ਦੇ ਕੋਲ ਬੈਠੇ ਹੋਏ ਸਨ, ਜਦੋਂ ਉਹਨਾਂ ਨੇ ਬਾਦਸ਼ਾਹ ਦਾ ਸੁਭਾਅ ਦੇਖਿਆ ਹੈ, ਬਾਦਸ਼ਾਹ ਦੀ ਹਾਲਤ ਦੇਖੀ ਹੈ।
1: ਸਭਨ ਏਕ ਮਤ ਪੂਰਬ ਗਿਣਿਓ,
0: ਪਹਿਲਾਂ ਹੀ ਸਾਰਿਆਂ ਨੇ ਇੱਕ ਜਿਹੜੀ ਵਿਚਾਰ ਕੀਤੀ ਹੋਈ, ਇੱਕ ਮਤ ਜਿਹੜੀ ਇਹਨਾਂ ਨੇ ਵਿਚਾਰੀ ਹੋਈ ਹੈ।
1: ਕਉ ਨਾ ਬਿਨ ਪੂਜਾ ਤਿੰਨ ਭੰਨਿਓ,
0: ਪਰ ਫਿਰ ਵੀ ਬਾਦਸ਼ਾਹ ਦੇ ਪੁੱਛਣ ਤੋਂ ਬਗੈਰ ਇਹਨਾਂ ਨੇ ਉੱਥੇ ਕੋਈ ਗੱਲ ਨਹੀਂ ਕੀਤੀ, ਹਾਮੀ ਨਹੀਂ ਭਰੀ, ਕੋਈ ਹੁੰਗਾਰਾ ਨਹੀਂ ਦਿੱਤਾ।
1: ਕਾਲ ਸੋਚਤ ਰਹਿ ਸ਼ਾਹੂ,
0: ਨਜੂਮੀਆਂ ਦੀ ਗੱਲ ਸੁਣ ਕੇ ਸਤਸੰਗ ਜੀ ਬਾਦਸ਼ਾਹ ਕਾਫੀ ਸਮਾਂ ਨਾ ਉਹ ਸੋਚਦਾ ਰਿਹਾ, ਸੋਚਾਂ

0: ਦਾਸ ਵਿਸਾਲਾ ਕਿ ਮੇਰਾ ਜਿਹੜਾ ਦੁੱਖ ਹੈ ਉਸ ਨੂੰ ਬਹੁਤੇ ਦੁੱਖ ਨੂੰ ਬਹੁਤੇ ਕਸ਼ਟ ਨੂੰ ਜਾਪ ਕਰਕੇ ਉਹ ਨਾਸ਼ ਕਰਨਾ ਕਰੇ।
1: ਅਸ ਆਨੋ ਖੋਜੋ ਪੁਰ ਸਾਰੇ,
0: ਐਸਾ ਜਿਹੜਾ ਮਨੁੱਖ ਹੈ ਸਾਰੇ ਨਗਰ ਵਿੱਚੋਂ ਸਾਰੇ ਇਲਾਕੇ ਵਿੱਚੋਂ ਲੱਭ ਕੇ ਮੇਰੇ ਕੋਲ ਲੈ ਕੇ ਆਉਣਾ ਕਰੋ।
1: ਕਿਸਕੋ ਦਿਆਹੋ ਦਰਬ ਉਧਾਰੀ,
0: ਤੇ ਜਿਹੜਾ ਮੇਰੇ ਭਲੇ ਵਾਸਤੇ ਮੇਰੀ ਤੰਦਰੁਸਤੀ ਵਾਸਤੇ ਜਾਪ ਕਰੇਗਾ ਮਾਲਾ ਫਿਰੇਗਾ ਨਾ, ਮੈਂ ਉਹਨੂੰ ਬਹੁਤਾ ਧੰਨ ਦੇਵਾਂਗਾ। ਜਾਂ ਜਿਹੜਾ ਐਸਾ ਮਨੁੱਖ ਲੱਭ ਕੇ ਲਿਆਵੇਗਾ ਜਿਹੜਾ ਨਜੂਮੀ ਨੇ ਦੱਸਿਆ ਹੈ, ਉਹਨੂੰ ਮੈਂ ਬਹੁਤਾ ਧੰਨ ਇਨਾਮ ਦੇ ਤੌਰ ਤੇ ਦੇਵਾਂਗਾ।
1: ਚੰਦੂ ਇੱਕ ਉਮਰਾਓ ਸੋ ਪ੍ਰੀਰਾ,
0: ਉਸ ਸਮੇਂ ਬਾਦਸ਼ਾਹ ਦੀ ਗੱਲ ਸੁਣ ਕੇ ਸਾਧ ਸੰਗਤ ਜੀ, ਚੰਦੂ ਨੇ ਨਾ ਇੱਕ ਇਹਦਾ ਹਾਕਮ ਸੀ

0: ਆਪਾਂ ਨੂੰ ਐਸਾ ਜਿਹੜਾ ਮਨੁੱਖ ਕਿਤੇ ਦੂਰ ਲੱਭਣ ਦੀ ਲੋੜ ਥੋੜ੍ਹਾ ਹੈ, ਉਹ ਤੁਹਾਡੇ ਕੋਲ ਹੀ ਹੈ।
1: ਸਗਰੀ ਪਤੀ ਮਿਲਤ ਹੈ ਤਾਸ,
0: ਨਜੂਮੀਏ ਵੱਲੋਂ ਸਾਰੀਆਂ ਨਿਸ਼ਾਨੀਆਂ ਦੱਸੀਆਂ, ਉਹ ਤੁਹਾਡੇ ਕੋਲ ਨਹੀਂ, ਉਹਨਾਂ ਦੇ ਨਾਲ ਮਿਲਦੀਆਂ ਹਨ।
1: ਜੋ ਹਿੰਦਨ ਮੈਂ ਗੁਰੂ ਕਹਾਵੈ,
0: ਜੋ ਹਿੰਦੂਆਂ ਦੇ ਵਿੱਚ ਆਪਣੇ ਆਪ ਨੂੰ ਗੁਰੂ ਕਹਾਉਂਦਾ ਹੈ।
1: ਲੱਖੋਂ ਸਿੱਖ ਬਣ ਸੀਸ ਨਿਵਾਵੈ,
0: ਅਤੇ ਨੱਖਾਂ ਹੀ ਸੰਸਾਰ ਦੇ ਮਨੁੱਖ ਉਹਦੇ ਸਿੱਖ ਬਣ ਕੇ ਉਹਨੂੰ ਸੀਸ ਨਿਵਾਉਂਦੇ ਨੇ, ਨਮਸਕਾਰਾਂ ਕਰਦੇ ਹਨ।
1: ਜਿਹਨੂੰ ਵੈਰ ਕਿਹਰ ਕੋ ਮਾਰਾ,
0: ਜਿਹਨਾਂ ਨੇ ਬਾਦਸ਼ਾਹ ਕਹਿੰਦੇ ਕੌਣ ਹੈ, ਕਹਿਣ ਲੱਗੇ ਕਿ ਜਿਹਨਾਂ ਨੇ ਬਾਹਰ ਜੰਗਲ ਦੇ ਵਿੱਚ ਜਾ ਕੇ ਤੁਹਾਡੀ ਨਾਲ ਕਿਹੜੀ ਸ਼ੇਰ ਨੂੰ ਮਾਰਿਆ ਸੀ, ਕਿਹੜੀ ਸ਼ੇਰ ਦਾ ਸ਼ਿਕਾਰ ਕੀਤਾ ਸੀ।
1: ਸੋ ਇਸ ਵਿਧ ਕੋਰ ਦੇ ਵਿਚਾਰਾ,
0: ਸੋ ਇਸ ਵਿਧ ਕੋਰੇ ਦੇ ਵਿਚਾਰਾ, ਤੇ ਇਸ ਵਿਧੀ ਨੂੰ ਮੈਂ ਇਸ ਤਰ੍ਹਾਂ ਆਪਣੇ ਮਨ ਵਿੱਚ ਵਿਚਾਰਿਆ ਹੈ।
1: ਸੋਢੀ ਕੁਲ ਖੱਤਰੀ ਤਿੰਨ ਜਾਤ,
0: ਬਾਦਸ਼ਾਹ ਜੀ ਉਹਨਾਂ ਦੀ ਸੋਢੀ ਕੁਲ ਹੈ।

0: ਦੀ ਗੱਲ ਸੁਣ ਕੇ, ਇਸ ਹਾਕਮ ਦੀ ਗੱਲ ਸੁਣ ਕੇ ਬਾਦਸ਼ਾਹ ਕਹਿਣ ਲੱਗਾ, ਥੋੜ੍ਹਾ ਜਿਹਾ ਸੋਚ ਕੇ ਗੱਲ ਕਰ, ਜਿਨ੍ਹਾਂ ਦੇ ਬਾਬਤ ਤੂੰ ਕਹਿ ਰਿਹਾ ਨਾ, ਉਹ ਤਾਂ ਗੁਰੂ ਪੀਰ ਹਨ, ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹਨ।
1: ਮੁਰ ਔਰ ਸਰਦਾ ਪਿਖ ਭੇ ਤੀਰ,
0: ਮੇਰੇ ਅੰਦਰ ਦੀ ਸ਼ਰਧਾ ਪਿਆਰ ਸਤਿਕਾਰ ਵੇਖ ਕੇ ਉਹ ਮੇਰੇ ਕੋਲ ਆਏ ਹਨ।
1: ਇਹ ਬਾਤ ਕਹਿਣ ਬਣ ਆਵੇ,
0: ਇਹ ਜਿਹੜੀ ਗੱਲ ਉਹਨਾਂ ਨੂੰ ਕਿਵੇਂ ਕਹਿਣੀ ਬਣਦੀ ਹੈ।

0: ਪਾਕਾਂ ਦੇ ਬਲੀ ਸੂਰਵੀਰ ਵਜਨ ਕੇ ਬਲੀ ਐਸੇ ਜਿਹੜੇ ਗੁਰੂ ਨੇ ਨਾ ਉਹ ਇਸ ਗੱਦੀ ਦੇ ਮਾਲਕ ਨੇ, ਇਸ ਗੱਦੀ ਤੇ ਬਿਰਾਜਮਾਨ ਹਨ।
1: ਸੁਣ ਬੋਲਿਓ ਤਬ ਚੰਦੂ ਕੁਪੱਤਾ।
0: ਸਤਸੰਗ ਜੀ, ਦੁਸ਼ਟ ਚੰਦੂ ਜਦੋਂ ਉਹਨੇ ਵੇਖਿਆ ਹੈ ਵੀ ਬਾਦਸ਼ਾਹ ਜੇ ਵੀ ਗੁਰੂ ਤੇ ਸ਼ਰਧਾ ਰੱਖਦਾ ਹੈ, ਉਹਨਾਂ ਦਾ ਸਤਿਕਾਰ ਕਰਦਾ ਹੈ, ਉਹਨਾਂ ਦੇ ਸਤਿਕਾਰ ਵਿੱਚ ਬੋਲਿਆ ਹੈ, ਤੇ ਇਹਨੇ ਫਿਰ ਮੌਕਾ ਵੇਖ ਕੇ ਗੱਲ ਕੀਤੀ ਹੈ।
1: ਤੁਮ ਕੁੱਲ ਕੇ ਦੀਪਕ ਚਵਗਤਾ।
0: ਕਹਿਣ ਲੱਗਾ ਬਾਦਸ਼ਾਹ ਜੀ, ਤੁਸੀਂ ਵੀ ਕੁੱਲ ਦੇ ਦੀਪਕ ਹੋ ਨਾ, ਤੁਸੀਂ ਵੀ ਸਾਡੇ ਵਾਸਤੇ ਖਾਸ ਹੋ, ਤੁਹਾਡੀ ਵੀ ਜਿਹੜੀ ਕੁੱਲ ਹੈ ਤੁਹਾਡੇ ਕਰਕੇ ਸੰਸਾਰ

0: ਤੁਮ ਦਿਸ ਲਾਗੇ।
1: ਸਾਰੇ ਸੰਸਾਰ ਦੇ ਨੇਤਰ ਜਿਹੜੇ, ਸਾਰੇ ਸੰਸਾਰ ਦੀਆਂ ਅੱਖਾਂ ਤੁਹਾਡੇ ਵੱਲ ਲੱਗੀਆਂ ਨੇ, ਭਾਵ ਕਿ ਸਾਰਾ ਸੰਸਾਰ ਤੁਹਾਡੇ ਵੱਲ ਵੇਖਦਾ। ਤੁਸੀਂ ਸਾਰੇ ਸੰਸਾਰ ਦੇ ਮਾਲਕ ਹੋ, ਇਸ ਸਮੇਂ ਬਾਦਸ਼ਾਹ ਹੋ ਤੁਸੀਂ, ਇਸ ਕਰਕੇ ਸਾਰਾ ਸੰਸਾਰ ਤੁਹਾਡੇ ਵੱਲ ਤੱਕਦਾ, ਤੁਹਾਡੇ ਤੋਂ ਆਸਾਂ ਰੱਖਦਾ ਹੈ।
0: ਖੈਰ ਸਰੀਰ ਜੇ ਹੋਵੇ ਤੁਹਾਰੀ,
1: ਜੇਕਰ ਤੁਹਾਡੇ ਸਰੀਰ ਦੀ ਖੈਰ ਹੁੰਦੀ ਹੋਵੇ, ਤੁਹਾਡਾ ਸਰੀਰ ਸਹੀ ਸਲਾਮਤ ਹੁੰਦਾ ਹੋਵੇ,
0: ਤਾਂ ਗਿਣਤੀ ਅਸ ਕਹਾਂ ਵਿਚਾਰੇ।
1: ਫਿਰ ਐਸੀਆਂ ਜਿਹੜੀਆਂ ਗਿਣਤੀਆਂ ਮਿਣਤੀਆਂ ਨੇ, ਉਹਨਾਂ ਦੀ ਕੀ ਵਿਚਾਰ ਕਰਨੀ ਹੈ।
0: ਤੁਮ ਤੇ ਸ੍ਰੇਸ਼ਟ ਅਪਰ ਨਾ ਕੋਈ,
1: ਬਾਦਸ਼ਾਹ ਜੀ ਤੁਹਾਡੇ ਨਾਲੋਂ ਸਾਨੂੰ ਕੋਈ ਹੋਰ ਚੰਗਾ ਨਹੀਂ ਹੈ। ਸਾਡੇ ਵਾਸਤੇ ਤੁਸੀਂ

0: ਸਰੀਰ ਦੀ ਸੁੱਖ ਸਾਂਧ ਨੂੰ ਅਸੀਂ ਨਾ ਦੇਖੀਏ।
1: ਸ੍ਰੀ ਨਾਨਕ ਗਾਦੀ ਪਰ ਬੈਸਾ।
0: ਠੀਕ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਤੇ ਬੈਠੇ ਹਨ।
1: ਹਿਰਦੇ ਨਾ ਸੰਸਾ ਕੀਜੇ ਐਸਾ।
0: ਇਸ ਤਰ੍ਹਾਂ ਮਨ ਵਿੱਚ ਤੁਸੀਂ ਕੋਈ ਸ਼ੰਕਾ ਨਾ ਕਰਨਾ ਕਰੋ।
1: ਬੇਦੀ ਕੁਲ ਮਹਿ ਤਨ ਪਾਇਓ।
0: ਜਿਹੜੀਆਂ ਨਿਸ਼ਾਨੀਆਂ ਨਜੂਮੀਆਂ ਨੇ ਦੱਸੀਆਂ ਨੇ ਨਾ, ਉਹਦੇ ਮੁਤਾਬਿਕ ਉਹਨਾਂ ਨੇ ਜਿਹੜਾ ਸਰੀਰ ਹੈ ਉਹ ਵੇਦੀ ਕੁਲ ਵਿੱਚ ਧਾਰਨ ਕੀਤਾ ਹੈ।
1: ਸੋਢੀ ਖੱਤਰੀ ਕੁਲ ਜਾਇਓ।
0: ਤੇ ਇਹ ਸੋਢੀ ਕੁਲ ਦੇ ਵਿੱਚ ਜਨਮੇ ਨੇ, ਇਹਨਾਂ ਦੀ ਜਿਹੜੀ ਖੱਤਰੀ ਜਾਤ ਹੈ।
1: ਬਿਨਾਂ ਸੰਦੇਹ ਪਠਾਵਨ ਕਰੀਆ ਹੈ।
0: ਬਿਨਾਂ ਸ਼ੰਕੇ ਤੋਂ, ਬਿਨਾਂ ਕਿਸੇ ਸੋਚ ਵਿਚਾਰ ਤੋਂ ਨਾ ਤੁਸੀਂ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਣਾ ਕਰੋ।
1: ਅਪਰ ਨਾ ਗਿਣਤੀ ਕੋਈ ਵਿਚਾਰੀ ਹੈ।
0: ਹੋਰ ਕੋਈ ਵੀ ਆਪਣੇ ਮਨ ਵਿੱਚ ਤੁਸੀਂ ਵਿਚਾਰ ਨਾ ਕਰਨਾ ਕਰੋ। ਬਸ ਤੁਸੀਂ ਆਪਣਾ ਸਰੀਰ ਦੇਖੋ ਕਿ ਤੁਹਾਡਾ ਕਿਵੇਂ ਭਲਾ ਹੁੰਦਾ ਹੈ। ਤੁਸੀਂ ਇਸ ਭਿਆਨਕ ਦੁੱਖ ਤੋਂ ਜਾਂ ਇਸ ਭੈੜੀ ਸਮੇਂ ਤੋਂ ਕਿਵੇਂ ਬਚ ਸਕਦੇ ਹੋ। ਤੁਹਾਨੂੰ ਹੁਣ ਇਹ ਵੇਖਣਾ ਚਾਹੀਦਾ, ਤੁਹਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਇਹ ਗੁਰੂ ਨਾਨਕ ਦੀ ਗੱਦੀ 'ਤੇ ਬੈਠੇ ਨੇ। ਤੁਹਾਨੂੰ ਆਪਣੀ ਖੈਰ ਦੇਖਣੀ ਚਾਹੀਦੀ ਹੈ, ਕਿਉਂਕਿ ਤੁਸੀਂ ਇਸ ਸਮੇਂ ਦੇ ਬਾਦਸ਼ਾਹ ਹੋ ਅਤੇ ਸਾਰਾ ਸੰਸਾਰ ਤੁਹਾਡੇ ਵੱਲ ਵੇਖਦਾ ਹੈ। ਸਾਰਿਆਂ ਨੂੰ ਤੁਹਾਡੇ ਤੋਂ ਬੜੀਆਂ ਆਸਾਂ ਨੇ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਣ ਤੋਂ ਤੁਸੀਂ ਕੋਈ ਸ਼ੰਕਾ ਨਾ ਕਰੋ, ਕੋਈ ਵਿਚਾਰ ਨਾ ਕਰਨਾ ਕਰੋ।
1: ਜੀ ਰਾਵਰ ਤਨ ਕੀ ਸੁੱਖ ਹੋਏ।
0: ਕਹਿਣ ਲੱਗਾ ਮਹਾਰਾਜ, ਆਪ ਜੀ ਦੇ ਸਰੀਰ ਦੀ ਸੁੱਖ ਹੁੰਦੀ ਹੋਵੇ।
1: ਪ੍ਰਾਣ ਦੀਤ ਹਮ ਦੀਰ ਨਾ ਹੋਏ ਕੋਈ।
0: ਪ੍ਰਾਣ ਦੀਤ ਹਮ ਦੀਰ ਨਾ ਕੋਈ, ਸਾਡੇ ਵਿੱਚੋਂ ਜਾਂ ਮੈਂ ਤੁਹਾਡੇ ਵਾਸਤੇ ਆਪਣੇ ਪ੍ਰਾਣ ਦੇਣ ਲੱਗਿਆਂ ਵੀ ਨਾ ਦੇਰੀ ਨਾ ਲਾਵਾਂ। ਜੇ ਮੇਰੇ ਸਰੀਰ ਨਾਸ ਹੋਣ ਦੇ ਨਾਲ ਤੁਹਾਡਾ ਭਲਾ ਹੁੰਦਾ ਵੀ, ਜੇ ਮੇਰੇ ਪ੍ਰਾਣ ਦੇਣ ਦੇ ਨਾਲ ਤੁਹਾਡੀ ਸੁੱਖ ਹੁੰਦੀ ਹੋਵੇ, ਤੁਹਾਨੂੰ ਸੁੱਖ ਮਿਲਦਾ ਹੋਵੇ ਨਾ, ਤਾਂ ਮੈਂ ਕੋਈ ਦੇਰੀ ਨਾ ਲਾਵਾਂ। ਇਹ ਜਿਹੜੀਆਂ ਨਿਸ਼ਾਨੀਆਂ ਨਜੂਮੀਆਂ ਨੇ ਦੱਸੀਆਂ ਨੇ ਨਾ, ਠੀਕ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਮਿਲਦੀਆਂ ਨੇ। ਉਹ ਸਮੇਂ ਦੇ ਗੁਰੂ ਨੇ, ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ 'ਤੇ ਬੈਠੇ ਨੇ, ਪਰ ਤੁਹਾਨੂੰ ਇਸ ਵੇਲੇ ਆਪਣਾ ਸਰੀਰ ਦੇਖਣਾ ਚਾਹੀਦਾ ਹੈ, ਸਰੀਰ ਦੀ ਸੁੱਖ ਦੇਖਣੀ ਚਾਹੀਦੀ ਹੈ। ਜੇ ਸਾਡੇ ਪ੍ਰਾਣ ਦਿੱਤੇ ਹਾਂ ਤੁਹਾਡਾ ਸਰੀਰ ਬਚਦਾ ਹੁੰਦਾ ਨਾ, ਅਤੇ ਅਸੀਂ ਆਪਣੇ ਪ੍ਰਾਣ ਦਿੰਦੇ ਹਾਂ, ਦੇਰੀ ਨਹੀਂ ਸਿਲਾਉਣੀ।
1: ਤੁਮਰੋ ਕਸ਼ਟ ਜੀ ਬਾਂਟਿਓ ਜਾਈ।
0: ਬਾਦਸ਼ਾਹ ਜੀ, ਤੁਹਾਡਾ ਦੁੱਖ ਕਿਤੇ ਸਾਡੀ ਵੰਡਣ ਦੇ ਨਾਲ ਵੰਡਿਆ ਜਾਂਦਾ।
1: ਹਮ ਸਹਿ ਲਿਹੇ ਰਿਦੇ ਹਰ ਖਾਈ।
0: ਅਸੀਂ ਆਪਣੇ ਮਨ ਵਿੱਚ ਨਾ ਖੁਸ਼ੀ ਖੁਸ਼ੀ ਤੁਹਾਡਾ ਜਿਹੜਾ ਦੁੱਖ ਹੈ, ਤੁਹਾਡੇ 'ਤੇ ਜਿਹੜਾ ਕਸ਼ਟ ਆਉਣ ਵਾਲਾ ਹੈ ਨਾ, ਉਹ ਸਹਾਰ ਲੈਂਦੇ। ਜੇ ਸਾਡੇ ਦੁੱਖ ਵੰਡਾਉਣ ਦੇ ਨਾਲ ਤੁਹਾਡਾ ਦੁੱਖ ਵੰਡਿਆ ਜਾਂਦਾ, ਘੱਟ ਜਾਂਦਾ। ਪਰ ਇਹ ਗੱਲ ਹੁਣ ਔਖੀ ਹੈ, ਜਿਹੜਾ ਸਮਾਂ ਹੈ ਉਹ ਸਾਡੇ ਨਾਲ ਸੰਬੰਧਿਤ ਨਹੀਂ ਹੈ। ਉਹਦਾ ਸੰਬੰਧ ਸਾਡੇ ਨਾਲ ਨਹੀਂ, ਉਹਦਾ ਸੰਬੰਧ ਗੁਰੂ ਹਰਗੋਬਿੰਦ ਜੀ ਦੇ ਨਾਲ ਹੈ। ਜੇ ਉਹ ਯਤਨ ਕਰਨ ਤੇ ਤਾਂ ਤੁਹਾਡਾ ਦੁੱਖ ਘੱਟ ਸਕਦਾ ਹੈ, ਵੰਡਿਆ ਜਾ ਸਕਦਾ ਹੈ। ਪਰ ਜੇ ਕਿਤੇ ਇਹ ਗੱਲ ਸਾਡੇ ਨਾਲ ਸੰਬੰਧਿਤ ਹੁੰਦੀ ਤਾਂ ਸਾਨੂੰ ਆਪਣੀ ਮੌਤ ਵੀ ਜਿਹੜੀ ਹੈ ਨਾ, ਸਾਨੂੰ ਆਪਣੇ ਪ੍ਰਾਣ ਵੀ ਜਿਹੜੇ ਦੇਣੇ ਪੈਂਦੇ ਅਤੇ ਅਸੀਂ ਪਿੱਛੇ ਨਹੀਂ ਸੀ ਹਟਣਾ। ਤੁਹਾਡਾ ਦੁੱਖ ਸਾਨੂੰ ਆਪਣੇ ਸਰੀਰ 'ਤੇ ਚੱਲਣਾ ਪੈਂਦਾ, ਅਤੇ ਤਾਂ ਵੀ ਅਸੀਂ ਤੁਹਾਡੇ ਵਾਸਤੇ ਹਾਜ਼ਰ ਸੀ। ਐਸੀਆਂ ਗੱਲਾਂ ਇਹ ਬੜੀ ਚਲਾਕੀ ਦੇ ਨਾਲ ਕਰ ਰਿਹਾ ਹੈ।
1: ਜੇ ਇਮ ਸੁਣ ਹੈ ਹਰ ਗੋਬਿੰਦ।
0: ਕਹਿਣ ਲੱਗਾ ਮਹਾਰਾਜ, ਤੁਸੀਂ ਐਵੇਂ ਸੋਚੀ ਜਾਂਦੇ ਹੋ ਜੀ, ਇਹ ਗੱਲ ਹੋ ਸਕਦਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੁਹਾਡੀ ਸੁਣਨ?
1: ਕਹੀਂ ਜਾਪ ਲੈ ਅਨੰਦ ਬੁਲੰਦ।
0: ਮੈਨੂੰ ਨਹੀਂ ਲੱਗਦਾ ਕਿ ਉਹ ਤੁਹਾਨੂੰ ਮਨਾ ਕਰਨਗੇ। ਉਹ ਤੁਹਾਡੀ ਖੈਰ ਵਾਸਤੇ ਬੜੇ ਆਨੰਦ ਦੇ ਨਾਲ ਗਵਾਲੀਅਰ ਦੇ ਕਿਲੇ ਵਿੱਚ ਬੈਠ ਕੇ ਨਾ ਉਹ ਜਾਪ ਕਰਨਗੇ। ਇਹ ਮੈਨੂੰ ਇਵੇਂ ਮਹਿਸੂਸ ਹੁੰਦਾ ਹੈ, ਮੈਨੂੰ ਇਵੇਂ ਲੱਗਦਾ ਕਿ ਜੇ ਤੁਸੀਂ ਉਹਨਾਂ ਨੂੰ ਵੀ ਕਹੋ ਨਾ, ਉਹ ਤੁਹਾਨੂੰ ਮਨਾ ਨਹੀਂ ਕਰਨਗੇ। ਤੁਸੀਂ ਐਵੇਂ ਮਨ ਵਿੱਚ ਸੋਚੀ ਜਾਂਦੇ ਹੋ, ਤੁਸੀਂ ਇੱਥੇ ਐਵੇਂ ਡਰੀ ਜਾਂਦੇ ਹੋ।
1: ਮੈਂ ਸੰਕੋ ਤੁਮ ਆਪ ਉਚਾਰੋ।
0: ਤੁਸੀਂ ਐਵੇਂ ਮਨ ਵਿੱਚ ਸ਼ੰਕਾ

0: ਦਾ ਨਾਮ ਹਰਗੋਬਿੰਦ ਹੈ, ਉਹਦੀ ਜਾਤ ਖੱਤਰੀ ਹੈ, ਉਹ ਸੋਢੀ ਕੁੱਲ ਦੇ ਵਿੱਚ ਪੈਦਾ ਹੋਇਆ ਹੈ। ਇਹ ਸਾਰੀਆਂ ਗੱਲਾਂ ਨਜੂਮੀ ਨੇ ਆਪਣੀ ਵਿਦਿਆ ਵਾਲੀ ਕਿਤਾਬ ਨੂੰ ਪੜ੍ਹ ਕੇ ਤੁਹਾਨੂੰ ਦੱਸੀਆਂ ਹਨ।
1: ਖੋਜ ਬਿਨਾ ਨਿਕਟ ਸੋ ਪਾਇਓ,
0: ਤੇ ਨਾਲੇ ਦੂਸਰੀ ਗੱਲ ਹੈ, ਖੋਜ ਕਰਨ ਤੋਂ ਬਗੈਰ, ਲੱਭਣ ਤੋਂ ਬਗੈਰ ਤੁਸੀਂ ਨੇੜੇ ਉਸ ਮਨੁੱਖ ਨੂੰ ਪਾ ਲਿਆ, ਪ੍ਰਾਪਤ ਕਰ ਲਿਆ ਹੈ।
1: ਹੋਏ ਨਾ ਜਾਗ ਅਸ ਨਹੀਂ ਬਤਾਇਓ,
0: ਤੇ ਹੋਏ ਨਾ ਜਾਗ ਅਸ ਨਹੀਂ ਬਤਾਇਓ, ਤੇ ਨਜੂਮੀਏ ਨੇ ਇਹ ਨਹੀਂ ਗੱਲ ਕਹੀ ਕਿ ਇਹ ਜਿਹੜਾ ਮਨੁੱਖ ਹੈ ਸੰਸਾਰ ਵਿੱਚ ਨਹੀਂ ਹੋਵੇਗਾ, ਐਸਾ ਮਨੁੱਖ ਸੰਸਾਰ ਵਿੱਚ ਹੀ ਹੈ ਤੇ ਹੈ ਵੀ ਤੁਹਾਡੇ ਕੋਲ ਹੀ ਹੈ। ਵੇਖੋ ਤੁਹਾਡੀ ਭਲੀ ਵਾਸਤੇ ਜਿਹਨੇ ਜਾਪ ਕਰਨਾ ਉਹਦਾ ਨਾਮ ਦੱਸਿਆ, ਉਹਦੀ ਜਾਤ ਦੱਸੀ, ਉਹਦੀ ਕੁੱਲ ਦੱਸੀ ਹੈ, ਤੇ ਫਿਰ ਇਹ ਨਹੀਂ ਗਿਆ ਵੀ ਇਹ ਜਿਹੜਾ ਮਨੁੱਖ ਇਸ ਸਮੇਂ ਸੰਸਾਰ ਵਿੱਚ ਨਹੀਂ ਹੈ।
1: ਆਗਿਆ ਬਹੁਤ ਵਾਰ ਪਤਿਆਵਾ,
0: ਤੇ ਕਹਿਣ ਲੱਗਾ ਬਾਦਸ਼ਾਹ ਜੀ ਪਹਿਲਾਂ ਵੀ ਮੈਂ ਇਹ ਗੱਲ ਬੜੀ ਵਾਰ ਪਰਖ ਕੇ ਦੇਖੀ ਹੈ।
1: ਜਥਾ ਕਹੈ ਤਿਮ ਬਣਿਓ ਬਣਾਵਾ,
0: ਜਿਵੇਂ ਇਹਨਾਂ ਨਜੂਮੀਆਂ ਨੇ, ਇਸ ਨਜੂਮੀਏ ਨੇ ਜਿਵੇਂ ਕਿਹਾ ਹੈ ਨਾ, ਜਿਹੜੀ ਗੱਲ ਕੀਤੀ ਹੈ ਬਿਲਕੁਲ ਉਸੇ ਤਰ੍ਹਾਂ ਹੀ ਹੋਈ ਹੈ।
1: ਕਹਿਓ ਨਜੂਮੀ ਹਮ ਇਹ ਕਾਮ,
0: ਤੇ ਨਜੂਮੀਆਂ ਫਿਰ ਹੁਣ ਕਿਉਂਕਿ ਖਰੀਦਿਆ ਹੈ ਨਾ ਇਹ ਵੀ ਚੰਦੂ ਦਾ, ਜਦੋਂ ਇਹਨੇ ਵੇਖਿਆ ਕਿ ਤਿੰਨਾਂ ਨੇ ਮੇਰੀ ਹਾਮੀ ਭਰੀ ਹੈ, ਮੇਰੇ ਨਾਲ ਖੜੀ ਨੇ ਚੰਦੂ ਅਤੇ ਦੋ ਹਾਕਮ ਹੋਰ, ਉਹਨਾਂ ਨੇ ਬਾਦਸ਼ਾਹ ਦੇ ਕੋਲ ਐਸਾ ਮਾਹੌਲ ਬਣਾ ਦਿੱਤਾ ਹੈ ਕਿ ਬਾਦਸ਼ਾਹ ਬਿਲਕੁਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਲਾਉਣ ਵਾਸਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜਣ ਵਾਸਤੇ ਤਿਆਰ ਹੈ। ਅਤੇ ਨਜੂਮੀਆਂ ਬੋਲਿਆ, ਨਜੂਮੀਆਂ ਕਹਿਣ ਲੱਗਾ ਕਿ ਮੇਰਾ ਇਹ ਕੰਮ ਹੀ ਹੈ, ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ ਨਾ ਵਿਚਾਰ ਕੇ ਪੜ੍ਹ ਕੇ, ਇਹ ਮੇਰਾ ਕੰਮ ਹੈ।
1: ਜਿਹੇ ਹਜ਼ਰਤ ਹਾਲ ਤਮਾਮ,
0: ਇਹ ਬਾਦਸ਼ਾਹ ਜੀ ਅਸੀਂ ਤੇ ਹਮੇਸ਼ਾ ਤੁਹਾਡੀ ਸੁੱਖ ਵਾਸਤੇ ਖੋਜ ਕਰਦੇ ਰਹਿੰਦੇ ਹਾਂ, ਪੜ੍ਹਦੇ ਰਹਿੰਦੇ ਹਾਂ।
1: ਦੇਖਤ ਬੁਰੋ ਆਏ ਬਤਲਾਓ,
0: ਤੇ ਜਦੋਂ ਮੈਂ ਵੇਖਿਆ ਹੈ ਕਿ ਤੁਹਾਡੀ ਤੇ ਹੁਣ ਬੁਰਾ ਸਮਾਂ ਆਇਆ ਹੈ, ਧਿਆਨ ਕੀ ਤੁਹਾਨੂੰ ਦੱਸਿਆ ਹੈ।
1: ਕਹੇ ਯਤਨ ਸਭ ਖੇਦ ਮਿਟਾਓ,
0: ਤੇ ਜਿਹੜੇ ਮੈਂ ਤੁਹਾਨੂੰ ਯਤਨ ਦੱਸੇ ਨੇ ਉਹ ਯਤਨ ਕਰ ਲਵੋ, ਤੇ ਆਪਣੇ ਤੇ ਆਇਆ ਹੋਇਆ ਜਿਹੜਾ ਦੁੱਖ ਹੈ ਕਸ਼ਟ ਹੈ ਉਸ ਨੂੰ ਮਿਟਾ ਲਵੋ, ਖਤਮ ਕਰ ਲਵੋ।
1: ਸਦਾ ਸਾਹੂ ਕੀ ਸ਼੍ਰੀ ਕਰੰਤੀ,
0: ਪਾਤਸ਼ਾਹ ਜੀ ਅਸੀਂ ਸਦਾ ਹੀ ਆਪ ਜੀ ਦੀ ਸੁੱਖ ਮੰਗਦੇ
1: ਹਾਂ,
0: ਕਿਉਂਕਿ ਅਸੀਂ ਸਾਰੇ ਤੁਹਾਡੇ ਕੋਲੋਂ ਆਪਣੇ ਗੁਜਰਾਨ ਵਾਸਤੇ ਮਾਇਆ ਲੈਂਦੇ, ਧਨ ਲੈਂਦੇ ਹਾਂ।
1: ਹਰਗੋਬਿੰਦ ਕਰ ਹੈ ਚਾਲੀਸਾ,
0: ਜੀ ਤੁਹਾਡੀ ਤੰਦਰੁਸਤੀ ਵਾਸਤੇ ਇਸ ਸਮੇਂ ਗਵਾਲੀਅਰ ਦੇ ਕਿਲ੍ਹੇ ਵਿੱਚ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਚਾਲੀਸਾ ਕਰਨ, 40 ਦਿਨ ਤੁਹਾਡੇ ਵਾਸਤੇ ਜਾਪ ਕਰਨ ਵਾਲਾ ਫਿਰਨ।
1: ਸਿਮਰਿਹ ਨਾਮ ਅਲਹੇ ਜਗਦੀਸਾ,
0: ਉਸ ਜਗਤ ਦੇ ਈਸ਼ਵਰ ਅੱਲਾ ਦਾ ਨਾਮ ਉਹਦਾ ਸਿਮਰਨ ਕਰਨ।
1: ਕਰੇ ਸ਼ਾਹੂ ਕੀ ਖੈਰ ਖੁਦਾਈ,
0: ਫਿਰ ਬਾਦਸ਼ਾਹ ਜੀ ਉਹ ਖੁਦਾ ਤੁਹਾਡੀ ਜ਼ਰੂਰ ਖੈਰ ਕਰੇਗਾ, ਤੁਹਾਡਾ ਦੁੱਖ ਜਿਹੜਾ ਕਸ਼ਟ ਤੁਹਾਡੇ ਤੇ ਆਇਆ ਉਸ ਨੂੰ ਖਤਮ ਕਰੇਗਾ।
1: ਨਿਤੇ ਕਲੇਸ਼ ਅਨੇਕ ਬਲਾਏ,
0: ਅਨੇਕਾਂ ਜਿਹੜੀਆਂ ਬਲਾਵਾਂ ਤੁਹਾਡੇ ਸਿਰ ਤੇ ਖੜੀਆਂ ਹਨ, ਜਿਹੜਾ ਕਲੇਸ਼ ਤੁਹਾਡਾ ਹੈ

0: ਨਾ ਇੱਕ ਤੀਸਰਾ ਜਿਹੜਾ ਉਮਰਾਵ ਸੀ ਸੁਣ ਕੇ ਕਹਿਣ ਲੱਗਾ ਕਿ ਅਸੀਂ ਵੀ ਇਹ ਜਾਣਿਆ ਹੈ
1: ਗੁਣ ਵਿਦਿਆ ਤੁਮ ਵਿਖੇ ਮਹਾਨਾ,
0: ਕਿ ਤੁਸੀਂ ਵਿਦਿਆ ਦੇ ਗੁਣ ਵਿੱਚ ਬੜੇ ਮਹਾਨ ਹੋ।
1: ਜੁੱਤ ਮੁੱਤ ਅਜਮਤ ਜੁੱਤ ਮਤ ਸੰਤ ਸੁਭਾਈ,
0: ਅਜਮਤ ਜੁੱਤ ਮਤ ਸੰਤ ਸੁਭਾਈ, ਕਿ ਗੁਰੂ ਜੀ ਜਿਹੜੇ ਨੇ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਉਹ ਬੜੀਆਂ ਅਜਮਤਾਂ ਦੀ ਸਹਿਤ ਨੇ, ਉਹਨਾਂ ਦਾ ਸੁਭਾਅ ਜਿਹੜਾ ਹੈ ਉਹ ਸੰਤ ਹੈ। ਇਹ ਹਾਕਮ ਬੋਲਿਆ ਕਿ ਅਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਾਬਤ ਸੁਣਿਆ ਹੈ ਕਿ ਉਹ ਸੰਤ ਸੁਭਾਅ ਵਾਲੀ ਨੇ, ਬੜੀ ਕਰਾਮਾਤ ਦੀ ਮਾਲਕ ਹਨ।
1: ਜਾਪ ਕਰਨ ਸੋ ਦਇਓ ਬਤਾਈ,
0: ਜਾਪ ਕਰਨ ਸੋ ਦਇਓ ਬਤਾਈ, ਕਿ ਇਹ ਜਿਹੜਾ ਨਜ਼ੂਮੀ ਹੈ ਇਹਦੇ ਵਿੱਚ ਵੀ ਬੜੀ ਕਰਾਮਾਤ ਹੈ, ਇਹਨੇ ਬੜੀ ਵਿਦਿਆ ਪੜ੍ਹੀ ਹੈ, ਇਹਦਾ ਵੀ ਸੰਤ ਸੁਭਾਅ ਹੈ, ਕਿਸੇ ਨਾਲ ਵੈਰ ਥੋੜ੍ਹਾ ਕਰਦਾ ਹੈ। ਬਾਦਸ਼ਾਹ ਜੀ ਤੁਹਾਡੀ ਖੈਰ ਵਾਸਤੇ ਨੇ ਤੁਹਾਨੂੰ ਇਹ ਗੱਲ ਦੱਸੀ ਹੈ, ਕੋਈ ਈਰਕਾ ਵਸ ਨਹੀਂ ਕਿਹਾ ਕਿ ਤੁਸੀਂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਿਲੇ ਵਿੱਚ ਕੈਦ ਕਰਕੇ ਉਹਨਾਂ ਕੋਲੋਂ ਜਾਪ ਕਰਵਾਵੋ। ਜਾਪ ਕਰਨ ਸੋ ਦਇਓ ਬਤਾਈ, ਇਹਨੇ ਤੁਹਾਨੂੰ ਇਹ ਗੱਲ ਦੱਸੀ ਹੈ ਕਿ ਇਹ ਜਾਪ ਕਰਨ ਦੇ ਨਾਲ ਤੁਹਾਡਾ ਭਲਾ ਹੋ ਸਕਦਾ ਹੈ।
1: ਤਿਸ ਤੇ ਭਲੋ ਨਾ ਕਿਉਂ ਹੋਏ ਸ਼ਾਹੂ,
0: ਤਿਸ ਤੇ ਭਲੋ ਨਾ ਕਿਉਂ ਹੋਏ ਸ਼ਾਹੂ, ਕਿ ਬਾਦਸ਼ਾਹ ਜੀ ਇਸ ਯਤਨ ਦੇ ਨਾਲ ਤੁਹਾਡਾ ਭਲਾ ਕਿਉਂ ਨਹੀਂ ਭਲਾ ਹੋਵੇਗਾ।
1: ਬਸੇ ਇਕੰਤ

0: ਜੇ ਇਕਾਂਤ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਲੇ ਵਿੱਚ ਬੈਠ ਕੇ ਜਾਪ ਕਰਨ,
1: ਇੱਕ ਚਿੱਤ ਸਿਮਰੇ ਨਾਮ ਖੁਦਾਏ,
0: ਇੱਕ ਚਿੱਤ ਹੋ ਕੇ ਖੁਦਾ ਦੇ ਨਾਮ ਦਾ ਸਿਮਰਨ ਕਰਨ,
1: ਸਾਠ ਸਤੀ ਆਦਕ ਦੁੱਖ ਜਾਏ,
0: ਜਿਹੜਾ ਤੁਹਾਡੇ ਤੇ ਇਸ ਸਮੇਂ ਸਾਠ ਸਤੀ ਵਾਲਾ ਸਮਾਂ ਆਇਆ, ਦੁਖਦਾਈ ਸਮਾਂ ਆਇਆ, ਜੇ ਗੁਰੂ ਹਰਗੋਬਿੰਦ ਸਾਹਿਬ ਜੀ 40 ਦਿਨ ਦੀ ਤੇ ਗੱਲ ਹੈ, ਉਹ ਕਿਲੇ ਵਿੱਚ ਬੈਠ ਕੇ ਖੁਦਾ ਦਾ ਨਾਂ ਲੈ ਕੇ ਤੁਹਾਡੀ ਤੰਦਰੁਸਤੀ ਵਾਸਤੇ ਜਾਪ ਕਰਨ, ਤੇ ਜ਼ਰੂਰ ਤੁਹਾਡਾ ਆਇਆ ਜਿਹੜਾ ਕਸ਼ਟ ਹੈ ਉਹ ਖੁਦਾ ਮਿਟਾ ਦੇਵੇਗਾ।
1: ਏਵ ਉਤਾਰ ਚੜਾਓ ਸੁਣਾਏ,
0: ਏਵ ਉਤਾਰ ਚੜਾਓ ਸੁਣਾਏ। ਇਸ ਤਰ੍ਹਾਂ ਸਤਸੰਗ ਜੀ, ਇਹਨਾਂ ਸਾਰਿਆਂ ਨੇ ਜਿਹੜੀ ਇਹ ਜੁੰਡਲੀ ਬੈਠੀ ਸੀ ਨਾ ਚੰਡਾਲਾਂ ਦੀ, ਇਹਨਾਂ ਨੇ ਉਤਰਾ ਚੜਾ ਕਰਕੇ ਇਧਰ ਉਧਰ ਦੀਆਂ ਗੱਲਾਂ ਕਰਕੇ ਬਾਦਸ਼ਾਹ ਨੂੰ ਸੁਣਾਇਆ ਹੈ।
1: ਜਹਾਂਗੀਰ ਕੋ ਮਨ ਭਰਮਾਏ,
0: ਬਾਦਸ਼ਾਹ ਜਹਾਂਗੀਰ ਦੇ ਮਨ ਨੂੰ ਭਰਮਾ ਲਿਆ, ਪ੍ਰਭਾਵਿਤ ਕਰ ਲਿਆ ਹੈ।
1: ਸਭ ਕੇ ਕਹੇ ਜਾਣ ਕਰ ਸਾਚੀ,
0: ਸਾਰਿਆਂ ਦੇ ਕਹਿਣ ਤੇ ਇਹਨੇ ਇਹ ਜਿਹੜੀ ਗੱਲ ਹੈ ਇਸ ਨੂੰ ਸੱਚੀ ਜਾਣਿਆ ਹੈ।
1: ਡਰਤ ਮਰਨ ਤੇ ਗਿਰਾ ਉਬਾਚੀ,
0: ਮੌਤ ਤੋਂ ਡਰਦੇ ਹੋਏ ਨੇ ਹਿਰਸਾ ਸੰਗਤ ਜੀ। ਜਦੋਂ ਕਿਸੇ ਨੂੰ ਡਰਾ ਹੀ ਇੰਨਾ ਦਿੱਤਾ ਜਾਵੇ ਵੀ ਬਸ ਤੂੰ ਮਰਿਆ ਹੀ ਮਰਿਆ, ਤੇ ਉਹ ਫਿਰ ਬੰਦਾ ਮੌਤ ਤੋਂ ਡਰਦਾ ਕੁਝ ਨਾ ਕੁਝ ਕਹਿੰਦਾ ਹੀ ਹੈ ਨਾ। ਇਸੇ ਤਰ੍ਹਾਂ ਬਾਦਸ਼ਾਹ ਜਹਾਂਗੀਰ ਵੀ ਬੋਲਿਆ ਹੈ।
1: ਜਾਏ ਆਪ ਮੈਂ ਤਿੰਨ ਕੇ ਡੇਰੀ,
0: ਕਹਿਣ ਲੱਗਾ ਤੁਹਾਡੇ ਵਿੱਚੋਂ ਕਿਸੇ ਨੇ ਨਹੀਂ ਜਾਣਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ, ਮੈਂ ਉਹਨਾਂ ਦੇ ਕੋਲ ਆਪ ਉਹਨਾਂ ਦੇ ਡੇਰੇ ਵਿੱਚ ਚੱਲ ਕੇ ਜਾਵਾਂਗਾ।
1: ਕਹੋ ਬਿਨਾ ਜੁੱਤ ਬਾਕ ਅਗੇਰੀ,
0: ਬੇਨਤੀ ਰੂਪ ਵਿੱਚ ਮੈਂ ਉਹਨਾਂ ਨੂੰ ਬਹੁਤ ਬੇਨਤੀਆਂ ਕਰਾਂਗਾ, ਬੇਨਤੀ ਰੂਪ ਜਿਹੜੇ ਵਚਨ ਨੇ ਉਹਨਾਂ ਦੇ ਅੱਗੇ ਮੈਂ ਕਹਾਂਗਾ।
1: ਕਿਰਪਾ ਕਰੀ ਲਿਵੀ ਬਚਮਾਨ,
0: ਤੇ ਮੈਨੂੰ ਇਹ ਭਰੋਸਾ ਵੀ ਹੈ ਕਿ ਮੇਰੇ ਤੇ ਕਿਰਪਾ ਕਰਨਗੇ, ਮੇਰਾ ਉਹ ਵਚਨ ਮੇਰੀ ਬੇਨਤੀ ਮੰਨ ਲੈਣਗੇ।
1: ਕਰੀ ਜਾਪ ਤੇ ਮਮ ਕਲਿਆਣ,
0: ਖੁਦਾ ਦਾ ਨਾਂ ਲੈ ਕੇ ਜਾਪ ਕਰਕੇ ਮੇਰੀ ਕਲਿਆਣ ਕਰਨਗੇ, ਮੈਨੂੰ ਦੁੱਖਾਂ ਤੋਂ ਕਸ਼ਟਾਂ ਤੋਂ ਉਹ ਬਚਾਉਣਗੇ। ਇਹ ਜਹਾਂਗੀਰ ਬਾਦਸ਼ਾਹ ਸਾਧ ਸੰਗਤ ਜੀ ਇਹਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਦੇ ਨਾਲ ਹੀ ਵਿਚਾਰ ਕੀਤੀ ਹੈ। ਇਸ ਤੋਂ ਅੱਗੇ ਜਿਹੜਾ ਇਤਿਹਾਸ ਹੈ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਉਹ ਵਿਚਾਰਾਂਗੇ। ਸਤਿਗੁਰੂ ਜੀ ਨੇ ਬੜੀ ਰਹਿਮਤ ਕੀਤੀ ਹੈ, ਆਪ ਗੁਰੂ ਦੀ ਸੰਗਤ ਨੇ ਗੁਰੂ ਦੀ ਗੋਦ ਵਿੱਚ ਬੈਠ ਕੇ ਬੜੀ ਪਿਆਰ ਦੇ ਨਾਲ ਹਾਜ਼ਰੀ ਭਰੀ ਹੈ, ਗੁਰੂ ਦਾ ਹਰ ਜਸ ਸਰਵਣ ਕੀਤਾ ਹੈ। ਸਤਿਗੁਰੂ ਜੀ ਆਪ ਸਮੂਹ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ, ਆਪ ਜੀ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਨ, ਆਪ ਜੀ ਦੇ ਘਰਾਂ ਪਰਿਵਾਰਾਂ ਬੱਚਿਆਂ ਦੀ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਲਿਖੇ ਕਤੇ ਨਾ ਛੁੱਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ।

ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆ, ਕਹਾ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ

ਬੋਲਣਾ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦੱਸੇ ਹੋਏ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਠੇ ਸਭ ਦੁਜਾਏ, ਤੇਗ ਬਹਾਦਰ ਸਿਮਰਿਆ ਕਰਨਾ ਉਹਨਾਂ ਦੇ ਆਵੈ ਤਾਏ, ਸਭ ਥਾਈਂ ਹੋਏ ਸਹਾਏ।

ਪੰਜਾਂ ਪਿਆਰਿਆਂ ਚਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਤੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਰ ਸੀਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜੇ ਆਰਿਆਂ ਨਾਲ ਜਰਾਏ ਗਏ ਸਿੱਖੀ ਸਿਦਕ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ।

ਸਾਨੂੰ ਖੁੱਲ੍ਹੇ ਦਰਸ਼ਨ ਦੁਆਰੇ ਦੇ ਕੇ ਨਿਹਾਲ ਕੀਤਾ ਹੈ। ਆਪ ਜੀ ਦਾ ਕੋਟਾਨਕੋਟ ਧੰਨਵਾਦ ਸ਼ੁਕਰ ਹੈ। ਸਤਿਗੁਰੂ ਜੀ, ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਸੋਹਦਾ ਰਹਿਰਾ ਸਾਹਿਬ ਜੀ ਦੇ ਜਾਪ, ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ, ਗੁਰ ਇਤਿਹਾਸ ਦੀ ਵਿਚਾਰ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨ, ਅੱਗੇ ਤੋਂ ਸੁਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਣਾ। ਦਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਪਿਟਾਵਾਂ ਸਵਾਵਾਂ ਦਰਦ ਪ੍ਰਵਾਨ ਕਰਨੀਆਂ, ਆਪ ਆਪਣੇ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਬਖਸ਼ਣਾ। ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਜਾਂ ਮਈ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਭੋਗ ਲੱਗਿਆ ਸੀਤ ਪ੍ਰਸਾਦ, ਪਿਆਰੀ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸ਼ਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਜੀ ਆਪ ਆਪਣੇ ਸਥਾਨਾਂ ਦੀਆਂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਆਰੰਭੇ ਹੋਏ ਕਾਰ ਸੇਵਾ ਦੇ ਕਾਰਜ ਸੰਪੂਰਨ ਕਰਾਉਣੇ। ਸਤਿਗੁਰੂ ਜੀ ਲੰਗਰ ਹਾਲ ਦੇ ਵਿੱਚ ਵਿਘਨ ਸੰਗਤ ਪਏ ਹਨ, ਕਿਰਪਾ ਕਰਕੇ ਵਿਘਨਾਂ ਸੰਗਤਾਂ ਦਾ ਸਤਿਗੁਰੂ ਜੀ ਨਾਸ ਕਰੋ, ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ, ਉਪਰੰਤ ਆਪ ਜੀ ਦੇ ਬਸਤਰਾਂ ਦੀ ਸੇਵਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

0: ਦਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮਾ ਲਲਾਕਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ, ਰਹਾਓ ਨਾਨਕ ਪ੍ਰਭ ਅਵਨਾਸੀ, ਤਾਂ ਕਿ ਸੇਵ ਨ ਬਿਰਤੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਬ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਓ ਨ ਲੱਗਈ, ਪਾਰ ਬ੍ਰਹਮ ਸਰਨਾਈ।

ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਬੇਸ ਨੇਕ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋ ਕਰ ਰਾਖ ਉਡਾਈ ਤੋਇ ਰਹਾਉ ਵਿਸਵੇ ਜਸਿਆ ਘੜੀਆ ਪਹਿਰਾ ਦਿੱਤੀ ਵਾਰੀ ਮਾਹੋ ਹੋਆ ਸੂਰਜ ਕੁਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਲਕ ਮੋਤੀ ਧੂਫ ਮਲ ਆਣ ਲੋ ਪਵਨ ਚਵਰੋ ਕਰੇ ਸਕਲ ਬਨਰਾਏ ਫਲੰਦ ਜੋਤੀ।

ਸਹਿਸ ਪਦ ਬਿਮਲਾ ਨੇਕ ਪਦ ਗੰਦ ਬਿਨ ਸਹਿਸ ਤਵ ਗੰਦੇ ਵਿਚਲਤ ਮੋਹੀ ਸਾਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਾਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੁਆਰ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਤੇਰਾ

ਜਪ ਕਰਕਰਾ ਕਰਤਾ ਰਾਹ।

ਮੱਖਣ ਸੀ ਉਹਦੇ ਬਾਰੇ

ठीक लगे शस्त्र? शस्त्र ठीक लगे?

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ ਘਰ ਦੂਜਾ। ਅਸ਼ਟਪਦੀ ਏਕ ਓਅੰਕਾਰ ਸਤਿਗੁਰ ਪ੍ਰਸਾਦ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਪਯੰਗਮ ਸਾਧੇ। ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਧਿਕ ਅਹੰ ਬੁੱਧ ਬਾਧੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਸਤਨਾਮ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਕਮੀ ਉੱਤਮ ਨੀਚ ਹੈ, ਹੁਕਮ ਲਿਖ ਦੁਸ ਭਾਈ ਹੈ, ਕੁਨਾਕਮੀ ਬਗਸੀਸ ਹੁਕਮ ਸਦਾ ਭਵਾਈ ਹੈ। ਹੁਕਮ ਇੰਦਰ ਸਭ ਕੋ ਬਾਰ ਕੁ ਨਾ ਕੋਏ, ਨਾਨਕ ਹੁਕਮੇ ਜੇ ਬੱਜਾ ਤੋਂ ਮੈਂ ਕਹੇ ਨਾ ਕੋਏ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਰੂ ਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖੂ ਚਾਰ, ਗਾਵੇ ਕੋ ਸਾਧ ਪ੍ਰੇ ਥਨਕੇ, ਗਾਵੇ ਕੋ ਜੀ ਲੈ ਫਿਰ ਦੇਹ, ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਹਾਦ ਰਾਹ ਦੂਰ, ਕਥਨਾ ਕਿਸੇ ਨਾ ਆਵੇ ਧੋਟ, ਕਥਕਾ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈ ਥਾਕ ਪਾਹੇ, ਜੁਗਾ ਜੁਗੰਤਰ ਖਾਹੇ ਖਾਹ।

ਮਾਈ ਗੁਰ ਈਸ਼ਰ ਹੈ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਏ ਜਿਹੋ ਜਾਣਾ ਅੱਖਾਂ ਨਾ ਕਹਿਣਾ ਕਦਮ ਜਾਏ ਗੁਰ ਅਗ ਦੇ ਬਜਾਈ ਸਭਨਾ ਜੀਆਂ ਕਗ ਦਾਤਾ ਸੋ ਮੈਂ ਸੁਰਨ ਜਾਏ ਕੀਰਤਨਾ ਜਿਸ ਭਾਵ ਭਾਣੇ ਕੇ ਨਾ ਕਰੀ।

ਲਿਵਲਾਏ ਆਖੇ ਵੇਦ ਪਾਠ ਪ੍ਰਾਣ ਆਖੇ ਪਰਿਕਰੇ ਵਿਖੇ ਆਣੇ ਆਖੇ ਬਰਮੇ ਆਖੇ ਇਹਦਾ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿਹਤ ਆਖੇ ਕੀਤੇ ਕੀਤੇ ਬੋਧ ਆਖੇ ਦਾਨਵ ਆਖੇ ਦੇਵ ਆਖੇ ਸੂਰਨ ਨਾਰ ਮੁਨਜਨ ਸੇਵ ਕਿਤੇ ਆਖੇ ਆਖਣ ਪਾਖੇ ਕੀਤੇ ਕਹਿ ਕਹਿ।

ਬਾਸੀ ਦਸਵੀਂ ਛਪੇ ਛੰਦ ਵੈਪਰ ਸਵਾ ਚੱਕਰ ਚਿਨ ਹਰ ਵਰਨ ਦਾ ਤਰਪਤ ਨੈਨ ਦੇ ਰੂਪ ਲੰਗਰ ਦੇਖ ਭੇ ਕੁਕਨ ਸਗਿਤ ਗਏ ਅਚਾਲ ਮੂਰਤ ਅਨੁਭਵ ਪ੍ਰਕਾਸ਼ ਤੋਤਕ ਸਿਜੈ ਕੋਟ ਇੰਦਰ ਇੰਦਰਾਣ ਸਾਹਿ ਸਮਾਨ ਗਿਣ ਜੈ ਤ੍ਰਿਭਾਵਣ ਮਹੀਬ ਸੁਰ ਨਾਰਾ ਸੁਰ ਨੀਤ ਨਿਤ ਬੰਤ ਨੂੰ ਕਹਿ ਤੋ ਸਰਵਨਾਮ ਕਸੇ ਕਮਨ ਕਰਮ ਨਾਮ ਵਰਨ ਸੁਮਤ।

ਭਾਵਾਂ ਨਮਤੂ ਜੀਤਨ ਮਤੂ ਪੀਤਨ ਮਤੂ ਬਹਿਰ ਮਤੂ ਢਹਿਰ ਮਤੂ ਨੀਲੇਰ ਮਤੂ ਨਾਦਿਨ ਮਤੂ ਸ਼ਿਦਿਨ ਮਤੂ ਗਾਧੇ

ਖੇਤਰ ਭੰਗੀਆਂ ਨੰਗੇ ਨਮੋ ਜੀਵ ਜੀਵੰ ਨਮ ਬੀਜ ਬੀਜੈ ਖਿਜੈ ਭਿਜੈ ਸੰਸਿਧੈ ਕਿਰਪਾਲ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਬਦਾ ਰਿਸ਼ਨਵਾਸੀ ਚਰਪੜ ਸ਼ੰਤ ਵੈ ਪ੍ਰਸਾਦ।

0: ਪ੍ਰਿਥਲ ਪ੍ਰਵਾਸ ਹੈ, ਨਿਰਗਤ ਪ੍ਰਭ ਹੈ, ਸਦਾ ਸਦਾ ਵਿਭੁਕਤ ਸਰੂਪ ਹੈ, ਪ੍ਰਯੁਕਤ ਅਨੂਪ ਹੈ।
1: ਨਿਰਗਤ ਸਦਾ ਵਿਭੁਕਤ ਪ੍ਰਭ ਹੈ, ਅਨੁਕਤ ਸਰੂਪ ਹੈ, ਪ੍ਰਯੁਕਤ ਅਨੂਪ ਹੈ। ਚਾਤਰੀ ਛੰਦ

ਕਾਸੇ ਅਨੰਗ ਸਰੂਪੇ ਭੰਗਮ ਭੂਤੇ ਪਰਮਾਸ ਪਰਮਾਸੇ ਸਦਾ ਸਰਵ ਸਾਥੇ ਆਗਾਸ ਰੂਪੇ ਨਿਰਵਾ ਭੂਤੇ ਅਨੰਗੀ ਨਾਮੇ ਤਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਦਰਭੰਗੀ ਨੂਪੈ ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ

ਅੰਠਨਾ ਪਾਰ ਢੀਠ ਧਰਮ ਅਥ ਢੀਠ ਕਰਮ ਆਣ ਬ੍ਰਣ ਅਨੰਦ ਦਾਤਾ ਮਹਾਂਤਰ ਬੋਰਮਨਾ ਸ਼ੰਤ ਵੈ ਪ੍ਰਸਾਦ ਕਰੁਣਾਲੇ ਹੈ ਰਘਾਲੇ ਹੈ ਕਲਖੰਡਨ ਹੈ ਮੈਂ ਮੰਡਨ ਹੈ ਕਿਰਤੀਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਰਨ ਹੈ ਜਾ ਕੇ ਕਰਨ ਹੈ ਮਨਮਾਨੇ ਹੈ ਜਗਜਾਨੇ ਹੈ

ਕਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੀ ਕਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੁ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਘਨੇਰੀ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨਿੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆ ਇਹ ਵਡਿਆਈਆ ਕਹਾ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਾ ਲਾਗੇ ਕਹਾ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੀ ਸਾਚੀ ਦਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਦਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਸ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੋ ਹੁਰ ਥਾਓ ਨਾਹੀ ਸ਼ਬਦ ਲਾਓ ਸਵਾਰੀ।

ਇੱਕ ਭਰਮ ਭੁੱਲੇ ਫਿਰ ਇਹ ਦਹ ਦੇ ਸਿੱਖ ਨਾਮ ਲਾ ਸਵਾਰਿਆ ਗੁਰਪ੍ਰਸਾਦੀ ਮਨ ਭਾਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਾ ਨਾਨਕ ਤਿਸ ਦੇਹ ਪਿਆਰੇ ਸੋਈ ਜਨ ਪਾਵੇ ਆਵ ਹੋ ਸੰਤ ਪਿਆਰੇ ਹੋ ਕੱਚ ਕੀ ਕਰੇ ਕਹਾਣੀ ਕਰੇ ਕਹਾਣੀ ਕੱਚ ਕੇਰੀ ਕਿਤ ਦੁਆਰਾ ਪਾਈਆ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਆ ਹੁਕਮ ਨਿਹੋ ਗੁਰੂ ਕੇਰਾ ਗਾਓ ਸੱਚੀ ਬਾਣੀ ਕਹਾ ਨਾਨਕ ਸੁਣੋ ਸੰਤੋ ਹੋ ਕਥੇ ਹੋ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਹਿਣਾ ਨਾ ਪਾਇਆ ਚਤੁਰਾਈ ਨਾ ਪਾਇਆ ਕਹਿਣਾ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿੰਨਾ ਕੀਤੀ ਜਨ ਠਗ

ਨਾਲ ਪਿਆਰਿਆ ਤੂੰ ਸਦਾ ਸੱਸ ਮਾਲੀ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਿਤ ਲਾਈਆ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋਤਾਈਆ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰਾ ਨਾਲੇ ਕਹਾ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲੇ

ਭਗਤਾ ਕੇਰੀ। ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਾਇ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਖਨਿਹੁ ਤਿੱਖੀ ਵਾਲੋ ਨਿਕੀਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹਾ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਹੇ ਤਿਵ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾ ਇਹ ਤਿਵੈ ਚੱਲੇ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾ ਇਹ ਸੇ ਹਰ ਹਰ ਸਦਾ ਧਿਆਵਹੇ। ਜਿਸਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ। ਕਹਾ ਨਾਨਕ ਸੱਚੇ ਸਾਹਿਬ ਜੋ ਭਾਵੈ ਤਵਾ ਚਲਾਵਹੇ ਇਹੋ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ। ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਹਿਣਾ ਨਾ ਪਾਇਆ। ਕਹਾ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ।

ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝ ਹੋ, ਹੋਰ ਕੱਚੀ ਬਾਣੀ ਕਹਿਦੇ ਕੱਚੇ, ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹਾ ਨਾਨਕ ਸਤਿਗੁਰੂ ਬਾਝ ਹੋ, ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਲਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ, ਸ਼ਬਦ ਛੇਤੀ ਮਨ ਮਿਲਿਆ, ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਾ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਲਾਓ, ਸਿਵ ਸਖਤ ਆਪ ਪਾਏ ਕਾ ਕਰਤਾ, ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖਿਆ, ਗੁਰਮੁਖ ਸਾਹਿਬ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਏਕਸ ਸੋ ਲਿਵ ਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

ਧਿਆਣੀ ਗੁਰ ਕਿਰਪਾ ਤੇ ਸੀ ਜਨ ਜਾਗੀ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਾ ਨਾਨਕ ਸੋ ਤਤ ਪਾਏ ਜਿਸ ਨੂੰ ਅੰਨ ਦਿਨ ਹਰ ਲਿਓ ਲਾਗਾ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੀ ਸੋ ਕਿਉਂ ਮਨੋਂ ਵਿਸਾਰੀਆ ਮਨੋਂ ਕਿਉਂ ਵਿਸਾਰੀਆ ਇਹ ਵਡਦਾਤਾ ਜੀ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਦਿਵਲਾਵੇ ਆਪਣੀ ਦਿਵਿਆਪੇ ਲਾਏ ਗੁਰਮੁਖ ਸਦਾ ਸੰਭਾਲੀਆ ਕਹਾ ਨਾਨਕੇ ਵਡਦਾਤਾ ਸੋ ਕਿਉ ਮਨੋਂ ਵਿਸਾਰੀਆ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਓ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੂੰਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗ

ਆਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਆਹ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਾਹੇ ਨਾਨਕੇ ਨੇਤਰੰਦ ਸੀ

ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵ ਹੋ ਤਾ ਸੋਹਿਲਾ ਘਰ ਸਾਚਾ ਜਿੱਥੈ ਸਦਾ ਸੱਚ ਧਿਆਵਹਿ ਸੱਚੋ ਧਿਆਵਹਿ ਜਾਤ ਉਦ ਭਾਵਹਿ ਗੁਰਮੁਖ ਜਨਾ ਬੁਝਾਵਹਿ ਇਹੋ ਸੱਚ

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜੋ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ,

ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ, ਪਾਤਸ਼ਾਹ ਫੁਰਮਾਨ ਕਰਦੇ ਹਨ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ

ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸੋਰਠ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ। ਦੂਸਰੇ ਘਰ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਦੀ ਹਦਾਇਤ ਹੈ। ਅਸ਼ਟਪਦੀਆਂ ਅੱਠਾਂ ਪਦਿਆਂ ਵਿੱਚ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।

ਜਿਹੜੇ ਵੀ ਹਿਰਦੇ ਉਸ ਪਰਮਾਤਮਾ ਦੇ ਮਾਰਗ 'ਤੇ ਚੱਲਦੇ ਹਨ, ਮਨ ਦੇ ਵਿੱਚ ਉਸ ਪਰਮਾਤਮਾ ਨੂੰ ਮਿਲਣ ਦੀ ਤਾਂਗ ਹੈ, ਔਰ ਪੁਰਾਤਨ ਸਮਾਂ ਸੀ, ਦੁਨੀਆ ਦੇ ਲੋਕ ਵੱਖ ਵੱਖ ਤਰੀਕਿਆਂ ਦੇ ਨਾਲ ਪਰਮਾਤਮਾ ਨੂੰ ਮਿਲਣ ਦੀ ਕੋਸ਼ਿਸ਼, ਪਰਮਾਤਮਾ ਦੇ ਮਾਰਗ 'ਤੇ ਚੱਲਣਾ, ਵੇਖੋ ਮਾਰਗ 'ਤੇ ਉਸ ਪਰਮਾਤਮਾ ਦੇ ਮਾਰਗ 'ਤੇ ਚੱਲਣਾ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸਾਸੰਗ ਬਾਣੀ ਪੜ੍ਹ ਕੇ ਉਸ ਪਰਮਾਤਮਾ ਦੇ ਮਾਰਗ 'ਤੇ ਚੱਲਣਾ, ਤੀਰਥਾਂ 'ਤੇ ਇਸ਼ਨਾਨ ਕਰਕੇ ਉਸ ਪਰਮਾਤਮਾ ਦੇ ਮਾਰਗ 'ਤੇ ਚੱਲਣਾ, ਤੀਰਥਾਂ 'ਤੇ ਜਾ ਕੇ ਉਸ ਪਰਮਾਤਮਾ ਦੇ ਮਾਰਗ 'ਤੇ ਚੱਲਣਾ, ਮਨ ਦੇ ਵਿੱਚ ਕੀ ਭਾਵਨਾ ਹੈ? ਉਸ ਪਰਮਾਤਮਾ ਨੂੰ ਮਿਲਣ ਦੀ। ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਅੱਜ ਦੇ ਹੁਕਮਨਾਮੇ ਦੇ ਵਿੱਚ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਪਾਠ ਕਰਨਾ ਚਾਹੀਦਾ ਹੈ, ਬਾਣੀ ਪੜ੍ਹਨੀ ਚਾਹੀਦੀ ਹੈ, ਪਰ

ਇਹ ਸਭ ਕੁਛ ਉਸ ਪਰਮਾਤਮਾ ਦੀ ਭਗਤੀ ਬਣ ਜਾਣਾ ਚਾਹੀਦਾ ਹੈ, ਜਿਹਨੂੰ ਕਹਿੰਦੇ ਨੇ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਪਾਤਸ਼ਾਹ ਕਹਿੰਦੇ ਨੇ ਬਾਣੀ ਪੜ੍ਹਦੇ ਸਮੇਂ ਤੇਰਾ ਚਿੱਤ ਜਿਹੜਾ ਹੈ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਹੋਣਾ ਚਾਹੀਦਾ ਹੈ। ਬਾਣੀ ਪੜ੍ਹਦੇ ਸਮੇਂ ਤੇਰੇ ਜਿਹੜੇ ਮਨ ਦੇ ਵਿੱਚ ਵਿਚਾਰ ਚੱਲ ਰਹੇ ਨੇ, ਗੁਰੂ ਸਾਹਿਬਾਨ ਉਹਨਾਂ ਵਿਚਾਰਾਂ ਨੂੰ ਵੇਖ ਰਹੇ ਨੇ ਕੀ ਚੱਲ ਰਿਹਾ ਮਨ ਦੇ ਵਿੱਚ। ਰਸਨਾ ਦੇ ਨਾਲ ਬਾਣੀ ਦਾ ਜਾਪ ਹੋ ਰਿਹਾ ਹੈ ਅਤੇ ਪਾਤਸ਼ਾਹ ਜੀ ਨੇ ਇਹ ਵੇਖਣਾ ਬਾਣੀ ਪੜ੍ਹਦੇ ਸਮੇਂ ਮਨ 'ਚ ਕੀ ਚੱਲ ਰਿਹਾ ਹੈ ਅਤੇ ਹਾਜ਼ਰੀ ਮਨ ਦੀ ਨਾਲ ਲੱਗ ਰਹੀ ਹੈ। ਜੇ ਇਕੱਲਾ ਤਨ ਹਾਜ਼ਰ ਹੈ ਮਨ ਹਾਜ਼ਰ ਨਹੀਂ ਹੈ, ਇਹ ਤਾਂ ਪਾਤਸ਼ਾਹ ਜੀ ਨੇ ਕਹਿ ਦਿੱਤਾ, ਕਿਉਂਕਿ ਜਦੋਂ ਮਨ ਹਾਜ਼ਰ ਹੋਏਗਾ ਤਾਂ ਹੀ ਮਨ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਹੋਏਗਾ। ਜਿਹੜੀ ਚੀਜ਼ ਜੇ ਤਨ ਹਾਜ਼ਰ ਹੈ ਤਾਂ ਹੀ ਤਨ ਦੀ ਹਾਜ਼ਰੀ ਹੈ, ਜੇਕਰ ਮਨ ਹਾਜ਼ਰ ਹੈ ਤਾਂ ਮਨ ਦੀ ਹਾਜ਼ਰੀ ਲੱਗਣੀ ਹੈ ਅਤੇ ਮਨ ਨੂੰ ਹਾਜ਼ਰ ਉਸ ਪਰਮਾਤਮਾ ਦੇ ਚਰਨਾਂ ਵਿੱਚ ਮਨ ਦੀ ਹਾਜ਼ਰੀ ਅਤੇ ਗੁਰੂ ਦੇ ਚਰਨਾਂ ਵਿੱਚੋਂ ਕੁਛ ਪ੍ਰਾਪਤ ਕਰਨਾ ਹੈ। ਪਾਤਸ਼ਾਹ ਕਹਿੰਦੇ ਨੇ ਸਮਰਪਿਤ ਕਰ ਦੇ, ਇਹ ਨਾ ਕਹੀਂ ਮੈਂ ਕਰ ਰਿਹਾ ਹਾਂ, ਇਹ ਕਹੀਂ ਵਾਹਿਗੁਰੂ ਮੇਰੇ ਵਿੱਚ ਤਾਕਤ ਨਹੀਂ ਹੈ ਅੰਮ੍ਰਿਤ ਵੇਲੇ ਉੱਠਣ ਦੀ। ਇਹ ਦੂਸਰਾ ਮਾਰਗ ਹੈ, ਦੂਸਰਾ ਸਟੈਪ ਹੈ ਕਿ ਪਾਤਸ਼ਾਹ ਮੇਰੇ ਵਿੱਚ ਇੰਨਾ ਬਲ ਨਹੀਂ ਹੈ ਕਿ ਮੈਂ ਅੰਮ੍ਰਿਤ ਵੇਲੇ ਉੱਠ ਸਕਾਂ, ਤੇਰਿਆਂ ਚਰਨਾਂ ਵਿੱਚ ਆ ਸਕਾਂ। ਤੇਰੀ ਬਖਸ਼ਿਸ਼ ਹੋਈ ਹੈ, ਤੇਰੀ ਰਹਿਮਤ ਹੋਈ ਹੈ, ਸਤਿਗੁਰ ਪ੍ਰਸਾਦ ਹੋਇਆ, ਸਤਿਗੁਰੂ ਦੀ ਕਿਰਪਾ ਹੋਈ ਹੈ। ਹਾਰ ਪਰਿਓ ਸੁਆਮੀ ਕੈ ਦੁਆਰਾ। ਜਿਸ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਤੂੰ ਪਰਮਾਤਮਾ ਦੇ ਚਰਨਾਂ ਵਿੱਚ ਆਪਣਾ ਆਪਾ ਸਮਰਪਿਤ ਕਰ ਦੇਂਗਾ, ਤੇਰੇ ਸਾਰੇ ਕੀਤੇ ਹੋਏ ਕਰਮ ਮਾਲਕ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਣਗੇ। ਇਹ ਪੜ੍ਹੀ ਹੋਈ ਬਾਣੀ ਵੀ ਪ੍ਰਵਾਨ ਹੈ। ਜੇ ਨਾ ਨਹੀਂ ਹਾਰ ਪਰਿਓ ਦਾ ਮਤਲਬ ਕੀ ਹੈ? ਆਪਣੇ ਹੰਕਾਰ ਨੂੰ ਛੱਡ ਦੇਣਾ, ਮੈਂ ਨੂੰ ਛੱਡ ਦੇਣਾ। ਪਾਤਸ਼ਾਹ ਕਹਿੰਦੇ ਨੇ ਹੰਕਾਰ ਨੂੰ ਛੱਡ ਦਿੱਤਾ ਤੂੰ ਪ੍ਰਵਾਨ ਹੈ। ਹਰ ਜੋ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਪੰਜ ਵਿਕਾਰ ਨੇ ਨਾ, ਕਾਮ ਕ੍ਰੋਧ ਲੋਭ ਮੋਹ। ਪਾਤਸ਼ਾਹ ਕਹਿੰਦੇ ਨੇ ਵੈਸੇ ਤਾਂ ਇਹਨਾਂ ਵਿਕਾਰਾਂ ਤੋਂ ਬਚ ਕੇ ਹੀ ਰਹਿਣਾ ਹੈ, ਚੱਲ ਤੇਰੇ ਮਨ ਦੇ ਵਿੱਚ ਕਾਮਨਾਵਾਂ ਆ ਗਈ, ਸੰਸਾਰ ਚੱਲ ਰਿਹਾ ਹੈ, ਕੋਈ ਗੱਲ ਨਹੀਂ। ਕ੍ਰੋਧ ਆ ਗਿਆ, ਕੋਈ ਗੱਲ ਨਹੀਂ। ਲੋਭ ਆ ਗਿਆ, ਕੋਈ ਨਹੀਂ। ਮੋਹ ਆ ਗਿਆ, ਕੋਈ ਨਹੀਂ। ਸੰਸਾਰ ਚੱਲ ਰਿਹਾ ਇਹਨਾਂ ਦੇ ਨਾਲ, ਪਰ ਇਹਨਾਂ ਚਾਰਾਂ ਦਾ ਇੱਕ, ਇਹਨਾਂ ਚਾਰਾਂ ਵਿੱਚ ਜਿੰਨੀ ਤਾਕਤ ਹੈ ਉਹ ਇੱਕ ਇਕੱਲੇ ਦੇ ਵਿੱਚ ਹੀ, ਉਹ ਹੈ ਹੰਕਾਰ। ਪਾਤਸ਼ਾਹ ਕਹਿੰਦੇ ਨੇ ਹੰਕਾਰੀ ਹੋ ਗਿਆ ਫਿਰ ਪ੍ਰਵਾਨ ਨਹੀਂ ਹੋਏਗਾ। ਹਰ ਜੂ ਅਹੰਕਾਰ ਨਾ ਪਾਵੇ ਵੇਦ ਕੂਕ ਸੁਣਾਵੇ, ਹੰਕਾਰੀ ਨਾ ਕਿਤੇ ਹੋ ਜਾਏ।

ਇਹਨੂੰ ਹੀ ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਹਾਰ ਭਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਤੇ ਜਦੋਂ ਉਸ ਪਰਮਾਤਮਾ ਦੇ ਚਰਨਾਂ ਵਿੱਚ ਸਮਰਪਿਤ ਹੋ ਜਾਏਗਾ, ਉਸ ਮਾਲਕ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਕਹਿ ਦੇਗਾ ਮਾਲਕ ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਉਸ ਦਿਨ ਤੇਰੀ ਪੜ੍ਹੀ ਹੋਈ ਬਾਣੀ ਵੀ ਪ੍ਰਵਾਨ ਹੋ ਜਾਏਗੀ। ਜੇਕਰ ਹੰਕਾਰੀ ਬਣ ਗਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਫਿਰ ਤਾਂ ਕਹਿੰਦੇ ਨੇ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਵਾਧੇ। ਚਾਰ ਵੇਦਾਂ ਦਾ ਗਿਆਤਾ ਸੀ ਰਾਵਣ, ਚਾਰ ਵੇਦ ਮੂੰਹ ਜਵਾਨੀ ਕੰਠ ਸਨ। ਉਸ ਵੇਲੇ ਦੇ ਜਿੰਨੇ ਵੀ ਰਿਸ਼ੀ ਮੁਨੀ ਸਨ ਸਾਰਿਆਂ ਨਾਲੋਂ ਵੱਧ ਗਿਆਨ ਰੱਖਣ ਵਾਲਾ ਸੀ ਰਾਵਣ। ਬੜੀਆਂ ਤਾਕਤਾਂ ਦੇ ਮਾਲਕ ਸੀਗੇ, ਪਰ ਜਦੋਂ ਵਿਕਾਰਾਂ ਦੇ ਵਿੱਚ ਗ੍ਰਸਤ ਹੋ ਗਏ, ਹੰਕਾਰੀ ਹੋ ਗਏ, ਆਪ ਵੀ ਖਤਮ ਹੋ ਗਿਆ, ਆਪਣੀ ਲੰਕਾ ਵੀ ਖਤਮ ਕਰਾ ਲਈ ਸਤਸੰਗ। ਹਰਨਾਕਸ਼ ਦੀ ਕਿਹੜਾ ਘੱਟ ਭਗਤੀ ਸੀਗੀ, ਬੜੀ ਭਗਤੀ ਸੀ ਉਹਨਾਂ ਦੀ, ਦੇਵਤੇ ਵਰ ਬੜੇ ਪ੍ਰਾਪਤ ਕੀਤੇ ਸੀ, ਪਰ ਹੰਕਾਰੀ ਹੋ ਗਿਆ। ਹੰਕਾਰ ਨੇ ਸਾਰਾ ਕੁਛ ਹੀ ਖਤਮ ਕਰਾ ਲਿਆ। ਪਾਤਸ਼ਾਹ ਕਹਿੰਦੇ ਨੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਵਾਧੇ, ਇਹਨਾਂ ਵਿਕਾਰਾਂ ਤੋਂ ਤੇਰਾ ਸੰਗ ਨਹੀਂ ਛੁੱਟਣਾ, ਇਹਨਾਂ ਵਿਕਾਰਾਂ ਨੇ ਤੈਨੂੰ ਗ੍ਰਸਤ ਕਰ ਦੇਣਾ ਹੈ। ਫਿਰ ਤੇਰਾ ਹਰ ਇੱਕ ਕੀਤਾ ਹੋਇਆ ਧਾਰਮਿਕ ਕਰਮ ਵੀ ਪਰਮਾਤਮਾ ਦੇ ਚਰਨਾਂ ਵਿੱਚ ਪ੍ਰਵਾਨ ਨਹੀਂ ਹੋਏਗਾ ਜੇਕਰ ਹੰਕਾਰ ਰੱਖ ਕੇ ਕਰੇ।

ਪਾਤਸ਼ਾਹ ਕਹਿੰਦੇ ਨੇ ਇਹਨਾਂ ਤਰੀਕਿਆਂ ਦੇ ਨਾਲ ਤੇਰੀ ਸੁਰਤ ਨਿਰੰਕਾਰ ਦੇ ਨਾਲ ਨਹੀਂ ਜੁੜੇਗੀ, ਇਹਨਾਂ ਤਰੀਕਿਆਂ ਦੇ ਨਾਲ ਪਰਮਾਤਮਾ ਨਹੀਂ ਮਿਲੇਗਾ। ਰਸਤਾ ਇਹੀ ਹੈ, ਬਾਣੀ ਪੜ੍ਹ ਕੇ ਹੀ ਮਿਲਣਾ ਹੈ, ਪਰ ਬਾਣੀ ਪੜ੍ਹਦੇ ਸਮੇਂ ਤੇਰੇ ਮਨ ਦੀ ਅਵਸਥਾ ਕਿਹੋ ਜਿਹੀ ਹੋਏਗੀ, ਉਸ ਅਵਸਥਾ ਦੇ ਕਰਕੇ ਹੀ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਅਤੇ ਮਹਾਰਾਜ ਕਹਿੰਦੇ ਨੇ ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ, ਪਰਮਾਤਮਾ ਦੀਆਂ ਚਰਨਾਂ ਵਿੱਚ ਸਮਰਪਿਤ ਕਰ ਦੇ। ਹੁਣ ਮਾਲਕ ਦੀਆਂ ਚਰਨਾਂ ਵਿੱਚ ਸਮਰਪਿਤ ਕਿਵੇਂ ਕਰਨਾ? ਅਕਬਰ ਬਾਦਸ਼ਾਹ ਨੇ ਤਾਨਸੇਨ ਨੂੰ ਪੁੱਛਿਆ, ਤਾਨਸੇਨ ਜਦੋਂ ਤੂੰ ਗਾਉਣਾ ਹੈ ਬੁਝੇ ਹੋਏ ਦੀਪਕ ਜਗਾ ਦੇਣਾ ਹੈ, ਮਲਹਾਰ ਰਾਗ ਗਾਉਣਾ ਹੈ ਮੀਂਹ ਪਵਾ ਦੇਣਾ ਹੈ, ਦੀਪਕ ਰਾਗ ਗਾਉਣਾ ਹੈ ਬੁਝੇ ਹੋਏ ਦੀਪਕ ਜਗਾ ਦੇਣਾ ਹੈ, ਤੇਰਾ ਉਸਤਾਦ ਕਿਹੋ ਜਿਹਾ ਹੋਏਗਾ, ਤੂੰ ਇਹੋ ਜਿਹਾ? ਤਾਨਸੇਨ ਨੇ ਆਖਿਆ, ਜੀ ਮੇਰਾ ਜਿਹੜਾ ਗੁਰੂ ਹੈ, ਮੇਰਾ ਜਿਹੜਾ ਉਸਤਾਦ ਹੈ, ਉਹ ਇੱਕ ਫਕੀਰੀ ਰੂਹ ਹੈ। ਅਤੇ ਅਕਬਰ ਬਾਦਸ਼ਾਹ ਆਖਣ ਲੱਗੇ, ਮੈਂ ਤੇਰੇ ਉਸਤਾਦ ਨੂੰ ਮਿਲਣਾ ਚਾਹੁੰਦਾ ਹਾਂ, ਉਹ ਕਿਵੇਂ ਗਾਉਂਦਾ ਹੈ ਮੈਂ ਉਹਦਾ ਗਾਇਨ ਸੁਣਨਾ ਚਾਹੁੰਦਾ ਹਾਂ, ਕਿਵੇਂ ਹੋਏਗਾ? ਤਾਨਸੇਨ ਨੇ ਆਖਿਆ, ਜੀ ਪਤਾ ਕਰ ਲੈਂਦੇ ਹਾਂ ਕਿ ਮੇਰੇ ਗੁਰੂ ਜੀ ਕਿੱਥੇ ਨੇ, ਪਰ ਇਹ ਆ ਕਿ ਮੇਰੇ ਜਿਹੜਾ ਮੇਰੇ ਉਸਤਾਦ ਨੇ ਪੰਡਿਤ ਹਰੀਦਾਸ ਜੀ, ਉਹ ਕਿਸੇ ਦੇ ਸਾਹਮਣੇ ਵੀ ਨਹੀਂ ਗਾਉਂਦੇ, ਉਹਨਾਂ ਦਾ ਮਨ ਹੈ, ਜਦੋਂ ਮਨ ਕੀਤਾ ਉਦੋਂ ਗਾਉਂਦੇ ਨੇ, ਅਤੇ ਨਾ ਉਹਨਾਂ ਦੇ ਗਾਉਣ ਦਾ ਕੋਈ ਸਮਾਂ ਹੈ। ਆਖਣ ਲੱਗੇ ਠੀਕ ਹੈ। ਕਹਿੰਦੇ ਜੀ ਥੋੜ੍ਹਾ ਸਮਾਂ ਬੀਤਿਆ, ਕਹਿੰਦੇ ਜੀ ਪਤਾ ਲੱਗ ਗਿਆ ਇੱਥੋਂ ਥੋੜ੍ਹੀ ਦੂਰੀ 'ਤੇ ਇੱਕ ਜੰਗਲ ਹੈ, ਜੰਗਲ ਦੇ ਵਿੱਚ ਇੱਕ ਕੁਟੀਆ ਹੈ, ਉਸ ਕੁਟੀਆ ਵਿੱਚ ਮੇਰੇ ਉਸਤਾਦ ਜੀ ਆਏ ਹੋਏ ਨੇ, ਪਰ ਉਹਨਾਂ ਨੂੰ ਲੁਕ ਕੇ ਬੈਠ ਕੇ ਸੁਣਨਾ ਪਏਗਾ, ਸਾਹਮਣੇ ਨਹੀਂ ਕਿਸੇ ਦੇ ਗਾਉਂਦੇ। ਕਹਿੰਦੇ ਅਕਬਰ ਬਾਦਸ਼ਾਹ ਵੀ ਚਲੇ ਗਿਆ, ਤਾਨਸੇਨ ਵੀ ਚਲੇ ਗਿਆ, ਲੁਕ ਕੇ ਬਹਿ ਗਏ। ਅੰਮ੍ਰਿਤ ਵੇਲਾ ਹੋਇਆ, ਪੰਡਿਤ ਹਰੀਦਾਸ ਜੀ ਉੱਠੇ ਨੇ, ਉੱਠ ਕੇ ਨਾਲ ਹੀ ਇੱਕ ਨਦੀ ਵਗ ਰਹੀ ਸੀ ਉੱਥੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ, ਜਿੰਨਾ ਚਿਰ ਪੰਡਿਤ ਹਰੀਦਾਸ ਜੀ ਗਾਉਂਦੇ ਰਹੇ ਅਕਬਰ ਬਾਦਸ਼ਾਹ ਰੋਂਦਾ ਰਿਹਾ। ਕਿਉਂਕਿ ਤਾਨਸੇਨ ਦਾ ਗੁਰੂ ਪੰਡਿਤ ਹਰੀਦਾਸ ਅਤੇ ਹਰੀਦਾਸ ਦਾ ਗੁਰੂ ਪਤਾ ਕੌਣ ਸੀ ਜੀ? ਭਾਈ ਮਰਦਾਨਾ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਨਿਵਾਜੇ ਹੋਏ। ਭਾਈ ਮਰਦਾਨਾ ਕਹਿੰਦਾ ਸੀ ਮੈਨੂੰ ਰਬਾਬ ਮਹਾਰਾਜ ਵਜਾਉਣੀ ਨਹੀਂ ਆਉਂਦੀ। ਮਹਾਰਾਜ ਆਖਣ ਲੱਗੇ ਤੈਂ ਥੋੜ੍ਹੋ ਵਜਾਉਣੀ ਹੈ, ਵਜਾਉਣੀ ਤਾਂ ਕਿਸੇ ਹੋਰ ਨੇ, ਆਖੋ ਸਤਨਾਮ, ਤੂੰ ਤਾਂ ਹੱਥ ਰੱਖ ਬਸ। ਹਾਂ ਜਦੋਂ ਹੱਥ ਰੱਖਣਾ ਹੈ, ਇਹ ਰਬਾਬ ਉਸ ਨਿਰੰਕਾਰ ਨੇ ਵਜਾਉਣੀ, ਨਿਰੰਕਾਰ ਲਈ ਹੀ ਵੱਜਣੀ ਹੈ। 52 ਸਾਲ ਵੱਜੀ ਨਿਰੰਕਾਰ ਦੀਆਂ ਚਰਨਾਂ ਦੇ ਵਿੱਚ ਹੀ, ਨਿਰੰਕਾਰ ਨੇ ਵਜਾਈ, ਨਿਰੰਕਾਰ ਨੇ ਗਾਇਆ, ਅਤੇ ਅੱਜ ਅਕਬਰ ਬਾਦਸ਼ਾਹ ਆਖਣ ਲੱਗਾ ਤਾਨਸੇਨ ਮੈਂ ਤਾਂ ਤੈਨੂੰ ਬਹੁਤ ਸਮਝਦਾ ਸੀਗਾ, ਪਰ ਤੇਰੇ ਗੁਰੂ ਦੇ ਸਾਹਮਣੇ ਤੂੰ ਤਾਂ ਕੁਛ ਵੀ ਨਹੀਂ ਹੈਗਾ, ਫਰਕ ਕੀ ਫਰਕ ਕੀ? ਤਾਨਸੇਨ ਨੇ ਆਖਿਆ, ਮਹਾਰਾਜ ਫਰਕ ਕੋਈ ਬਹੁਤਾ ਨਹੀਂ ਹੈ, ਕੋਈ ਬਹੁਤਾ ਫਰਕ ਨਹੀਂ ਹੈ, ਫਰਕ ਸਿਰਫ ਇੰਨਾ ਕਹੀਏ ਮੈਂ
ਤੁਹਾਡੇ ਦਰਬਾਰ ਵਿੱਚ ਗਾਉਣਾ, ਤੁਸੀਂ ਮੈਨੂੰ ਤਨਖਾਹ ਦਿੰਦੇ ਹੋ, ਮੈਂ ਤੁਹਾਨੂੰ ਖੁਸ਼ ਕਰਨ ਲਈ ਗਾਉਂਦਾ ਹਾਂ। ਮੇਰਾ ਗੁਰੂ ਉਸ ਰੱਬ ਲਈ ਗਾਉਂਦਾ ਹੈ। ਆਖੋ ਸਤਨਾਮ। ਅਤੇ ਮੈਂ ਜਦੋਂ ਸਿੱਖਦਾ ਸੀ ਗੁਰੂ ਦੇ ਕੋਲੋਂ, ਅਤੇ ਮੈਂ ਇਹ ਮਹਿਸੂਸ ਕਰਦਾ ਸੀ ਜਦੋਂ ਮੇਰਾ ਗੁਰੂ ਗਾਉਂਦਾ ਸੀ, ਮੈਨੂੰ ਇੰਝ ਮਹਿਸੂਸ ਹੁੰਦਾ ਸੀ ਕਿ ਮੇਰਾ ਗੁਰੂ ਜਦੋਂ ਗਾਉਂਦਾ ਸੀ, ਗਾਇਨ ਕਰਦਾ ਸੀ, ਤਾਂ ਰੱਬ ਕੋਲ ਆ ਕੇ ਬਹਿ ਜਾਂਦਾ ਸੀ। ਇਹਨੂੰ ਕਹਿੰਦੇ ਨੇ ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਭਗਤ ਕਬੀਰ ਜੀ ਕਹਿੰਦੇ ਨੇ ਹੇ ਇਨਸਾਨ, ਤੇਰਾ ਹਰ ਇੱਕ ਕਰਮ ਉਸ ਪਰਮਾਤਮਾ ਦੀ ਭਗਤੀ ਬਣ ਜਾਣਾ ਚਾਹੀਦਾ ਹੈ। ਬਾਣੀ ਪੜ੍ਹ ਰਿਹਾ ਹੈ, ਬਾਣੀ ਪੜ੍ਹਨਾ ਦਿਖਾਵਾ ਨਾ ਹੋਵੇ, ਇਹ ਨਾ ਹੋਵੇ ਮੈਨੂੰ ਕੋਈ ਵੇਖ ਵੀ ਰਿਹਾ ਹੈ ਕਿ ਨਹੀਂ। ਦੁਨੀਆਂ ਨੂੰ ਖੁਸ਼ ਕਰਨਾ ਬੰਦ ਕਰ ਦੇ, ਰੱਬ ਦੀ ਖੁਸ਼ੀ ਲਈ ਹਰ ਇੱਕ ਕਰਮ ਕਰਨਾ ਸ਼ੁਰੂ ਕਰ ਦੇ। ਜਿਸ ਦਿਨ ਰੱਬ ਖੁਸ਼ ਹੋ ਗਿਆ, ਤੇਰੀ ਪੜ੍ਹੀ ਹੋਈ ਬਾਣੀ, ਕੀਤੀ ਹੋਈ ਸੇਵਾ ਗੁਰੂ ਦਿਆਂ ਚਰਨਾਂ ਵਿੱਚ ਪ੍ਰਵਾਨ ਹੋ। ਇਹਨੂੰ ਕਹਿੰਦੇ ਨੇ ਹਾਰ ਪਰਿਓ ਸੁਆਮੀ ਕੈ ਦੁਆਰ, ਦੀਜੈ ਬੁੱਧ ਬਵੇਕਾ। ਪਾਤਸ਼ਾਹ ਅਗਲੀਆਂ ਪੰਕਤੀਆਂ ਵਿੱਚ

ਪਾਤਸ਼ਾਹ ਕਹਿੰਦੇ ਨੇ ਮੌਨੀ ਬਣ ਜਾ, ਮੌਨ ਧਾਰਨ ਕਰ ਲੈ। ਪਰ ਰਸਨਾ ਚੁੱਪ ਕੀਤੀ ਤਾਂ ਕੀ ਕੀਤੀ ਜੇ ਮਨ ਹੀ ਨਾ ਚੁੱਪ ਕੀਤਾ। ਰਸਨਾ ਤੋਂ ਤਾਂ ਨਹੀਂ ਬੋਲਦਾ, ਪਰ ਮਨ ਤਾਂ ਰਸਨਾ ਨਾਲੋਂ ਵੀ ਜ਼ਿਆਦਾ ਬੋਲੀ ਜਾਂਦਾ। ਉੱਪਰੋਂ ਕੱਪੜੇ ਨਹੀਂ ਪਹਿਨੇ, ਪਰ ਮਨ ਦੇ ਵਿੱਚ ਤਾਂ ਵਿਕਾਰ ਚੱਲ ਰਹੇ ਨੇ ਨਾ। ਮਨ ਤਾਂ ਵਿਕਾਰੀ ਹੋਇਆ ਏ। ਤਟ ਤੀਰਥ ਸਭ ਧਰਤੀ ਭ੍ਰਮਿਓਂ, ਦੁਬਦਾ ਛੁਟਕੈ ਨਾਹੀਂ। ਪਾਤਸ਼ਾਹ ਕਹਿੰਦੇ ਨੇ ਸਾਰੇ ਤੀਰਥਾਂ ਦਾ ਭ੍ਰਮਣ ਕਰ ਲੈ, ਧਰਤੀ ਘੁੰਮ ਲੈ ਸਾਰੀ। ਤੂੰ ਤਾਂ ਧਰਤੀ ਘੁੰਮੀ ਜਾਂਦਾ, ਤੇਰਾ ਮਨ ਵੀ ਡਾਵਾਂਡੋਲ ਹੀ ਚੱਲ ਰਿਹਾ, ਉਹ ਵੀ ਘੁੰਮੀ ਜਾਂਦਾ ਹੈ। ਪਾਤਸ਼ਾਹ ਕਹਿੰਦੇ ਨੇ ਮਨ ਨੂੰ ਕਿਤੇ ਟਿਕਾ ਲੈ। ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵਤ ਰਾਏ। ਮਨ ਕੀ ਮੈਲ ਨਾ ਉਤਰੇ ਇਹ ਵੇ, ਜੇ ਲਗ ਯਤਨ ਕਰਾਏ। ਭਾਵੇਂ ਤੀਰਥਾਂ 'ਤੇ ਜਾ ਕੇ ਵਸ ਲੈ, ਤੀਰਥਾਂ 'ਤੇ ਰਹਿਣਾ ਸ਼ੁਰੂ ਕਰ ਦੇ, ਗੁਰੂ ਦੇ ਚਰਨਾਂ ਵਿੱਚ ਰਹਿਣਾ ਸ਼ੁਰੂ ਕਰ ਦੇ। ਰਹਿੰਦਾ ਹੀ ਸੀ ਗੰਗੂ ਪਾਪੀ, 21 ਸਾਲ ਅਨੰਦਪੁਰ ਸਾਹਿਬ ਰਿਹਾ ਸਾਧ ਸੰਗਤ, ਮਾਤਾ ਗੁਜਰੀ ਜੀ ਦੇ ਚਰਨਾਂ ਵਿੱਚ ਰਿਹਾ, ਲੰਗਰ ਤਿਆਰ ਕਰ ਕਰ ਸਿਖਾਉਂਦਾ ਸੀ ਮਹਾਰਾਜ ਜੀ ਨੂੰ, ਮਹਾਰਾਜ ਜੀ ਦੇ ਸਾਰੇ ਪਰਿਵਾਰ ਨੂੰ। ਤੀਰਥ ਇਸ ਤੋਂ ਵੱਡਾ ਤੀਰਥ ਤਾਂ ਨਹੀਂ ਕੋਈ ਹੋ ਸਕਦਾ, ਪਰ ਵੇਖੋ ਕਿੱਡਾ ਪਾਪ ਕਮਾ।

ਪਾਤਸ਼ਾਹ ਕਹਿੰਦੇ ਨੇ ਕੰਨ ਕਾਮਨੀ ਹੈਵਰ ਗੈਵਰ ਬਹੁ ਵਿਦਾਨ ਦਾ ਤਾਰਾ, ਜਿੰਨਾ ਮਰਜ਼ੀ ਸੋਨਾ ਦਾਨ ਕਰ ਲੈ, ਘੋੜੇ ਦਾਨ ਕਰ ਲੈ, ਹਾਥੀ ਦਾਨ ਕਰ ਲੈ, ਜ਼ਮੀਨਾਂ ਦਾਨ ਕਰ ਲੈ, ਅੰਨ ਦਾਨ ਕਰ ਲੈ, ਕੱਪੜੇ ਦਾਨ ਕਰ ਲੈ, ਜੋ ਕੁਛ ਮਰਜ਼ੀ ਦਾਨ ਕਰੀ ਚੱਲ, ਰੱਬ ਨੇ ਜੇ ਮਿਲਣਾ ਜਿੰਨਾ ਚਿਰ ਉਸ ਪਰਮਾਤਮਾ ਦੇ ਚਰਨਾਂ ਵਿੱਚ ਸਮਰਪਿਤ ਨਹੀਂ ਹੁੰਦਾ। ਪੁਰਾਤਨ ਸਮਾਂ ਸੀ, ਲੋਕ ਦਾਨ ਕਰਨ ਨੂੰ ਬਹੁਤ ਵੱਡਾ ਪੁੰਨ ਸਮਝਦੇ ਸਨ। ਪੂਜਾ ਅਰਚਾ ਵੰਦਨ ਡੰਡਾਉਤ ਘਟ ਕਰਮਾ ਰਤ ਰਹਿਤਾ, ਹਾਂ ਹਾਂ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਏ ਇਹ ਜੁਗਤਾ। ਜਿੰਨੀਆਂ ਮਰਜ਼ੀ ਪੂਜਾਵਾਂ ਕਰ ਲਏ, ਹੰਕਾਰ ਹੀ ਵਧਾ ਰਿਹਾ ਹੈ ਜੇ ਸਮਰਪਿਤ ਨਹੀਂ ਹੁੰਦਾ ਗੁਰੂ ਦੇ ਚਰਨਾਂ।

ਲੈਂਦੇ ਸਨ। ਪਾਤਸ਼ਾਹ ਕਹਿੰਦੇ ਨੇ ਵੱਡੀਆਂ ਉਮਰਾਂ ਕੀ ਕਰੇਗਾ, ਮੁੜ ਮੁੜ ਕੇ ਫਿਰ ਜਨਮ ਲਏਗਾ, ਮਰੇਗਾ। ਪਰਮਾਤਮਾ ਦੇ ਚਰਨਾਂ ਵਿੱਚ ਸਮਰਪਿਤ ਨਹੀਂ ਹੋਇਆ, ਜਿੰਨੇ ਮਰਜ਼ੀ ਕਰਮ ਕਰ ਲਏ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਆ ਨਰ ਘੋਰ ਕਾ ਦੁਆਰਾ। ਜਿੰਨੀਆਂ ਮਰਜ਼ੀ ਵੱਡੀਆਂ ਵੱਡੀਆਂ ਉਪਾਧੀਆਂ, ਤਖਤਾਂ 'ਤੇ ਬਹਿ ਕੇ ਤੇਰਾ ਹੁਕਮ ਚੱਲ ਰਿਹਾ ਹੈ, ਪਾਤਸ਼ਾਹ ਕਹਿੰਦੇ ਨੇ ਨਰਕ ਭੋਗੇਗਾ। ਨਰਕ ਕਰਨਾ ਕੀ ਹੈ, ਇਹ ਅਵਸਥਾ ਕਿੱਥੋਂ ਪ੍ਰਾਪਤ ਹੋਏਗੀ? ਹਾਰ ਪਰਿਓ ਸੁਆਮੀ ਕੈ ਦੁਆਰੇ, ਪਾਤਸ਼ਾਹ ਕਹਿੰਦੇ ਨੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਸਾਰਿਆਂ ਕਰਮਾਂ ਤੋਂ ਉੱਤਮ ਕਰਮ ਹੈ ਸਤਸੰਗ ਦੇ ਵਿੱਚ ਆਉਣਾ, ਬਾਣੀ ਪੜ੍ਹਨੀ, ਸੰਗਤ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਦੀ ਭਗਤੀ ਕਰਨੀ। ਅਤੇ ਪ੍ਰਾਪਤ ਕਿਹਨੂੰ ਹੁੰਦੀ ਹੈ? ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਿਹਦੇ ਪੂਰਬਲੇ ਕਰਮ ਜਾਗ ਜਾਂਦੇ ਨੇ ਉਹਨਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ, ਅਤੇ ਜਿਹੜੇ ਸੰਗਤ ਵਿੱਚ ਆ ਜਾਂਦੇ ਨੇ ਉਹਨਾਂ ਦੇ ਸਾਰੇ ਕੀਤੇ ਹੋਏ ਕਰਮ ਉਸ ਪਰਮਾਤਮਾ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਨੇ। ਇਸ ਅੱਜ ਦੇ ਹੁਕਮਨਾਮੇ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਆਓ ਹੁਣ ਭਾਈ ਹਰਬਖਸ਼ ਸਿੰਘ ਸਮੂਹ ਜਥੇ ਪਾਤਸ਼ਾਹ ਮਾਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਅੱਜ ਸ਼ਾਮ ਨੂੰ 5 ਵਜੇ ਬਾਹਰ ਥੱਲੇ ਟੈਂਟ ਦੇ ਵਿੱਚ ਜੋ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦੇ ਜੀਵਨ 'ਤੇ ਫਿਲਮ ਬਣਾਈ ਹੈ ਉਹ ਦਿਖਾਈ ਜਾਵੇਗੀ। ਆਪ ਸਭ ਸੰਗਤਾਂ ਨੇ ਜ਼ਰੂਰ ਹਾਜ਼ਰ ਹੋਣਾ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਮਲਖਾਈ ਸਿਰਛਾਈ ਪਾਈ ਪੂਰ ਮੂਰਖਨ ਦੇ ਪਤ ਗਵਾਈ ਵਿਣ ਨਾ ਮੈਂ ਕਿਸ ਥਾਂ ਨਾ ਪਾਈ ਰਹੇ ਬਾਣੀ ਮਹੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛੋ ਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਦੇ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸੈ ਹੋਏ ਸਹਾਏ, ਅਰਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਕਰਨ ਆਉਣ ਆਵੈ ਧਾਏ, ਸਭ ਥਾਈ ਹੋਏ ਸਹਾਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਝਰਕੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਏ ਤੋ ਦੇਖ ਦੇਖ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਅੰਮ੍ਰਿਤ ਵੇਲੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕੀਤਾ ਹੈ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਸਤਿਗੁਰੂ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ ਅੰਮ੍ਰਿਤ ਵੇਲੇ ਦੀਆਂ ਪਾਵਨ ਬਾਣੀਆਂ ਦੇ ਨਿਤਨੇਮ ਦੇ ਜਾਪ ਵਾਹਿਗੁਰੂ ਸਿਮਰਨ ਹੁਕਮਨਾਮੇ ਦੀ ਵਿਚਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ ਅਣਜਾਣ ਵਿੱਚ

ਸੀਧ ਪ੍ਰਸਾਦ ਪਿਆਰੀ ਸਾਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਸ਼ਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਦਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾਂ ਸਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ। ਆਪ ਆਪਣੇ ਘਰੋਂ ਗੁਰਸਿੱਖੀ ਸਿਦਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ। ਜੋ ਸਰਦਾ ਕਰ ਸੇਵਨ ਦੇ, ਖੰਡਾ ਜਾ ਕੇ ਹੱਥ ਮੈਂ, ਸੋ ਹਮਰੀ ਰਸ਼ਿਆ ਕਰੇ।

ਪ੍ਰੀਏ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਤੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵੈ ਸਿਫਤ ਖਸੰ ਨੂਰ ਅਰਸੋਂ।

ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਆਜੂਨੀ ਸਹਿਬੰ ਗੁਰਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਉਹ ਦਾਨ ਮੈਂ

ਗੁਰੂ ਰਾਮਦਾਸ, ਗੁਰੂ ਰਾਮਦਾਸ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਸਰਬੱਤ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ। ਸੇਵਕ ਪਰਿਵਾਰਾਂ ਨੂੰ ਸਤਿਗੁਰਾਂ ਨੇ ਖੁਸ਼ੀਆਂ ਦੇ ਸੁਭਾਗੇ ਸਮੇਂ ਬਖਸ਼ਿਸ਼ ਕੀਤੇ ਹਨ। ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਦੋ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ, ਜਿਨ੍ਹਾਂ ਦੇ ਭੋਗ ਪੈ ਚੁੱਕੇ ਹਨ। ਸੋ ਜਿਨ੍ਹਾਂ ਸੰਗਤਾਂ ਨੇ ਭਾਈ ਚਾਹ ਪਾਣੀ ਦੇ ਲੰਗਰ

ਧਿਆਨਾਂ ਦੇ ਮਹਾਂਵਾਕ ਅਨੁਸਾਰ ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ ਹੋਣਗੇ। ਸੋ ਜਿਹੜੀਆਂ ਸੰਗਤਾਂ ਭਾਈ ਬਾਹਰ ਹਨ ਉਹ ਵੀ ਆ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੈਠੋ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਮਨੁੱਖਾ ਜਨਮ ਨੂੰ ਸਫਲ ਬਣਾਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ।

ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ, ਅਪਾਰ ਬਖਸ਼ਿਸ਼ ਸਦਕਾ ਆਰੰਭ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ, ਉਪਰੰਤ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਅਰਦਾਸ ਹੋਈ ਹੈ ਮਹਾਰਾਜ ਜੀ ਨੇ ਹੁਕਮਨਾਮੇ ਬਖਸ਼ਿਸ਼ ਕੀਤੇ ਹਨ। ਸੋ ਇੱਥੇ ਹੀ ਦੀਵਾਨਾਂ ਦੀ ਸਮਾਪਤੀ ਹੈ। ਸਮੂਹ ਪਰਿਵਾਰਾਂ ਵੱਲੋਂ ਆਏ ਹੋਏ ਰਿਸ਼ਤੇਦਾਰ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ, ਉਸ ਤੋਂ ਉਪਰੰਤ ਸਾਰਿਆਂ ਨੂੰ ਬੇਨਤੀ ਹੈ ਭਾਈ ਲੰਗਰ ਹਾਲ ਦੇ ਵਿੱਚ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ